ਦਿਲ ਤੋਂ ਨਿਕਲੀ ਆਵਾਜ਼ ਜਦੋਂ ਹਵਾਵਾਂ 'ਚ ਘੁਲ ਜਾਵੇ ਤਾਂ ਰੇਡੀਓ ਸਿਰਫ ਸੁਣਿਆ ਨਹੀਂ ਮਹਿਸੂਸ ਵੀ ਕੀਤਾ ਜਾਂਦਾ ਹੈ। ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ 88.9 ਵਿਨ FM ਤੇ ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤਨੂ ਦੇ ਨਾਲ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਰੇਡੀਓ ਸਿਰਫ ਆਵਾਜ਼ ਨਹੀਂ, ਇਹ ਇੱਕ ਅਹਿਸਾਸ ਹੈ ਜੋ ਜੋੜਦੀ ਹੈ ਸਾਡੇ ਅਤੇ ਤੁਹਾਡੇ ਦਿਲ ਦੀ ਤਾਰ ਨੂੰ। ਅਤੇ ਸੋਮਵਾਰ ਨੂੰ ਸਵੇਰੇ 10 ਵਜੇ ਅਸੀਂ ਆ ਗਏ ਹਾਂ ਤੁਹਾਡੇ ਨਾਲ 2 ਘੰਟਿਆਂ ਦੀ ਸਾਂਝ ਪਾਉਣ, ਜਿਸ ਵਿੱਚ ਅਸੀਂ ਕਰਾਂਗੇ ਕੁਝ ਸਾਡੇ ਦਿਲ ਦੀਆਂ ਗੱਲਾਂ ਅਤੇ ਕੁਝ ਤੁਹਾਡੇ ਦਿਲ ਦੀਆਂ ਗੱਲਾਂ। ਅਤੇ ਇਹਨਾਂ ਗੱਲਾਂ ਨੂੰ ਅਹਿਸਾਸਾਂ ਦੇ ਖੰਭ ਲਾਵਾਂਗੇ ਅਸੀਂ ਸੋਹਣੇ ਸੋਹਣੇ ਮਿੱਠੇ ਮਿੱਠੇ ਪਿਆਰੇ ਪਿਆਰੇ ਗੀਤਾਂ ਦੇ ਨਾਲ। ਬਾਹਰ ਪੈ ਰਹੀ ਹੈ ਹਲਕੀ ਹਲਕੀ ਬਾਰਿਸ਼ ਜਿਸ ਨੇ ਦਿਨ ਨੂੰ ਹੋਰ ਵੀ ਸੋਹਣਾ ਬਣਾ ਦਿੱਤਾ ਹੈ। ਤਾਂ ਤੁਸੀਂ ਵੀ ਤਿਆਰ ਹੋ ਆਪਣੇ ਦਿਨ ਨੂੰ ਸਾਡੇ ਨਾਲ ਹੋਰ ਸੋਹਣਾ ਬਣਾਉਣ ਲਈ। ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇੱਕ ਬਹੁਤ ਹੀ ਸੋਹਣੇ ਸ਼ਬਦ ਦੇ ਨਾਲ।

ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਧਨਾਸਰੀ ਮਹੱਲਾ ਪੰਜਵਾਂ। ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨਾ ਆਵੇ ਹਰ ਹਰ ਨਾਮ ਧਿਆਇਆ ਤਾਤੇ ਮੋਹ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸਰ ਬਿਨਸੈ ਸਗਲ ਜੰਜਾਲ ਰਹਾਓ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਬਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ। ਹੇ ਭਾਈ, ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾਂਪੁਰਖ ਨੂੰ ਮਿਲਿਆ ਤਾਂ ਪੂਰੇ ਗੁਰੂ ਨੇ ਮੈਨੂੰ ਇਹ ਸਮਝ ਬਖਸ਼ੀ ਕਿ ਮਾਇਆ ਦੇ ਮੋਹ ਤੋਂ ਬਚਣ ਦੇ ਲਈ ਹੋਰ ਸਾਰੀਆਂ ਜੁਗਤੀਆਂ ਵਿੱਚੋਂ ਇੱਕ ਜੁਗਤੀ ਵੀ ਕੰਮ ਨਹੀਂ ਆਉਂਦੀ, ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ। ਇਸ ਵਾਸਤੇ ਹੇ ਭਾਈ, ਮੈਂ ਪਰਮਾਤਮਾ ਦਾ ਆਸਰਾ ਲਿਆ। ਜਦੋਂ ਮੈਂ ਸਰਬ ਵਿਆਪਕ ਪਰਮਾਤਮਾ ਦੀ ਸ਼ਰਨ ਪਿਆ ਤਾਂ ਮੇਰੇ ਸਾਰੇ ਮਾਇਆ ਦੇ ਜੰਜਾਲ ਨਾਸ ਹੋ ਗਏ। ਰਹਾਓ ਹੇ ਭਾਈ, ਦੇਵਲੋਕ ਮਾਤਲੋਕ ਪਾਤਾਲ ਸਾਰੀ ਹੀ ਸ੍ਰਿਸ਼ਟੀ ਮਾਇਆ ਦੇ ਮੋਹ ਵਿੱਚ ਫਸੀ ਹੋਈ ਹੈ। ਹੇ ਭਾਈ, ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ ਮਾਇਆ ਦੇ ਮੋਹ ਵਿੱਚੋਂ ਬਚਾਉਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ। ਹੇ ਨਾਨਕ, ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਉਣਾ ਚਾਹੀਦਾ ਹੈ। ਨਾਮ ਦੀ ਬਰਕਤ ਨਾਲ ਸਾਰੇ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਇਹ ਭੇਤ ਕਿਸੇ ਉਸ ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ ਪ੍ਰਭੂ ਨੇ ਆਪ ਮਿਹਰ ਕਰਕੇ ਨਾਮ ਦੀ ਦਾਤ ਬਖਸ਼ੀ ਹੈ।

वापस आ गया स्टूडियो दे विच ते तुसी सुन रहे हो सांझी आवाज़ रेडियो दा प्रोग्राम सत श्री अकाल मेलबर्न तुहाडी अपनी होस्ट एंड दोस्त तनु दे नाल। दिन दी शुरुआत करदे आ एक बहुत ही सोहनी जी कहानी दे नाल, जिहदा अज मौसम भी मीह वाला आ ते जिहड़ी स्टोरी आ ओह भी थोड़ी मीह दे रिलेटड आ ते सानू की सीखण नू मिलदा इस कहानी तों, आओ सुनदे आ। एक दिन सवेर तों ही काले बदल छाए हुए सन। कुछ ही समय विच बहुत तेज़ मीह पैना शुरू हो गया। हवा ठंडी सी, दरखत हिल रहे सन ते सारे लोग अपने घरां विच बैठे सन। अमन अपने घर दे दरवाजे कोल खड़ा मीह नूं देख रहा सी। उसने सोचिया किन्ना माड़ा मौसम है, हुण तां कोई भी बाहर नहीं जा सकता। वह मीह रुकण दी उड़ीक कर रहा सी। इस वेले उसकी नज़र एक बजुर्ग आदमी ते पई। वह हौली हौली रस्ते ते तुर रहा सी। उसके हाथ विच एक पुरानी जी छतरी सी। मीह बहुत तेज सी, फिर भी वह बजुर्ग रुकया नहीं। अमन नू हैरानी हुई। वह दौड़ के बाहर गया ते पुछया, बाबा जी तुसी रुक क्यों नहीं जाते, मीह बहुत तेज़ है। बजुर्ग मुस्कुराए अते शांत आवाज़ विच कहिंदे, पुत्तर जे मैं मीह दे रुकण दी उड़ीक करदा रहा तां शायद मैं कदे अपनी मंजिल ते ना पहुंचा। अमन ने कहा, पर ए छतरी तां तुहानू पूरा भिजण तों वी नहीं बचा रही। बजुर्ग ने हस के जवाब दिता, हाँ पुत्तर ए छतरी मीह नहीं रोकदी, पर ए मैनू हौसला दिंदी है कि मैं अगे तुरदा रहा। तां ਇਹ ਕਹਾਣੀ ਅਮਨ ਦੇ ਦਿਲ ਵਿੱਚ ਵਸ ਗਈ ਅਤੇ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਕਿ ਜ਼ਿੰਦਗੀ ਦਾ ਮੀਂਹ ਮਤਲਬ ਸਾਡੀ ਜ਼ਿੰਦਗੀ ਵਿੱਚ ਜੋ ਵੀ ਮੁਸ਼ਕਲ ਆਉਣ, ਜੋ ਵੀ ਨੈਗੇਟਿਵਿਟੀਜ਼ ਆਉਣ, ਲੋਕ ਸਾਡੇ ਬਾਰੇ ਜੋ ਵੀ ਗੱਲਾਂ ਕਰਨ, ਛਤਰੀ ਸਾਡਾ ਹੌਂਸਲਾ ਹੈ, ਵਿਸ਼ਵਾਸ ਹੈ, ਸਾਡੀ ਇੱਕ ਪੋਜ਼ਿਟਿਵ ਸੋਚ ਹੈ। ਸਫਲ ਲੋਕ ਉਹ ਨਹੀਂ ਹੁੰਦੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਨਹੀਂ ਹੁੰਦੀਆਂ, ਸਫਲ ਉਹ ਲੋਕ ਹੁੰਦੇ ਹਨ ਜੋ ਮੁਸ਼ਕਲਾਂ ਦੇ ਬਾਵਜੂਦ ਵੀ ਤੁਰਦੇ ਰਹਿੰਦੇ ਹਨ। ਉਸ ਦਿਨ ਤੋਂ ਬਾਅਦ ਅਮਨ ਨੇ ਫੈਸਲਾ ਲਿਆ ਕਿ ਹੁਣ ਉਹ ਡਰ ਕੇ ਕਦੇ ਨਹੀਂ ਰੁਕੇਗਾ। ਜੇ ਨਾਕਾਮੀ ਮਿਲੇਗੀ ਤਾਂ ਉਸ ਤੋਂ ਉਹ ਸਿੱਖੇਗਾ, ਜੇ ਲੋਕ ਹੱਸਣਗੇ ਤਾਂ ਵੀ ਉਹ ਆਪਣਾ ਰਸਤਾ ਨਹੀਂ ਛੱਡੇਗਾ। ਸਮਾਂ ਬੀਤਦਾ ਗਿਆ। ਉਹੀ ਅਮਨ ਜੋ ਪਹਿਲਾਂ ਛੋਟੀਆਂ ਛੋਟੀਆਂ ਮੁਸ਼ਕਲਾਂ ਤੋਂ ਡਰਦਾ ਹੁੰਦਾ ਸੀ, ਇੱਕ ਦਿਨ ਉਸ ਪਿੰਡ ਦਾ ਸਭ ਤੋਂ ਕਾਮਯਾਬ ਆਦਮੀ ਬਣ ਗਿਆ। ਤਾਂ ਇਸ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਇਹ ਮਿਲਦਾ ਹੈ ਕਿ ਜ਼ਿੰਦਗੀ ਵਿੱਚ ਮੀਂਹ ਕਦੇ ਨਹੀਂ ਰੁਕਦਾ, ਪਰ ਜੇ ਤੁਹਾਡੇ ਕੋਲ ਹੌਂਸਲੇ ਹਿੰਮਤ ਦੀ ਛਤਰੀ ਹੈ ਤਾਂ ਤੁਸੀਂ ਹਰ ਤੂਫਾਨ ਨਾਲ ਲੜ ਸਕਦੇ ਹੋ। ਉਮੀਦ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਸਾਡੀ ਪਸੰਦ ਆਈ ਹੋਵੇਗੀ ਅਤੇ ਤੁਹਾਨੂੰ ਵੀ ਇਸ ਤੋਂ ਕੁਛ ਸਿੱਖਣ ਨੂੰ ਮਿਲਿਆ ਹੋਵੇਗਾ ਅਤੇ ਸਾਨੂੰ ਵੀ ਇਸ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਿਆ। ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਅਤੇ ਫਿਰ ਵਾਪਸ ਆਉਂਦੇ ਹਾਂ ਸਟੂਡੀਓ ਦੇ ਵਿੱਚ।

ਨੈਣਾਂ 'ਚ ਤੇ ਬੁੱਲਾਂ ਉੱਤੇ ਚੁੱਪ ਰਹਿੰਦੀ ਆ, ਤੈਨੂੰ ਹੱਸਦੀ ਨੂੰ ਵੇਖੀਏ ਤਾਂ ਭੁੱਖ ਲੈਂਦੀ ਆ। ਜੇ ਚੜ੍ਹਦੇ ਵੱਲੀ ਤੂੰ ਸਿੱਟੇ ਵਾਲ ਆਪਣੇ ਤਾਂ ਹਵਾ ਪੱਛੋਂ ਵੱਲ ਆਪਣਾ ਘਰ ਰੱਖ ਲੈਂਦੀ ਆ।

0: Queen FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
1: हां जी, वापस आ गए हैं। साढ़े वालों प्यार भरी निघी सत श्री अकाल, यानी कि मेरे वालों एक बारी फिर, क्योंकि मैं लेट ज्वाइन किया तो हूँ तक तुम प्रोग्राम सुन रहे सी तनु दे नाल, ते हुण मेरे भी सत श्री अकाल कबूल करना। प्रोग्राम सत श्री अकाल मेलबर्न दे विच, इस प्रोग्राम नू तुसी सुन रहे हो 88.9 विन FM तो। ते प्रोग्राम नू अगे वधाउंदे होए गलबात शुरू करते हैं। हाँ जी तनु, की हाल तुहाडा?
2: मैं वधिया मैम, तुसी किवें हो?
1: हाँ जी मैं भी बहुत वधिया। ते पहलो जिहड़ी कोई करंट न्यूज़ आ उहदे बारे गल करांगे, ते फिर जिहड़ा कोई अज दा साडा असीं स्पैशल टॉपिक एक लैके आउंदे हुंदे आ उहदे लई तुहाडे नाल सांझ पावांगे। सब तों पहलो जिहड़े अज कल विमेन सॉरी वर्ल्ड हैल्थ ऑर्गेनाइजेशन वल्लों एक जारी किया गया कि एक बीमारी, जिस तरह के कोविड तो लोग बहुत डरे हुए सीगे, ते असी स्ट्रेट वे मतलब के लॉकडाउन वाली गल नहीं करांगे। हाँ जी, के थोड़े जे आउटब्रेक दे बारे गल करांगे कि इबोला नाम दी बीमारी दे बारे जड़ा आ ओ अजकल चर्चा चल रही है, और वर्ल्ड हैल्थ ऑर्गेनाइजेशन ने भी एदे बारे गलबात शुरू की है।
2: जी, ते कहने कि मतलब अजकल काफी जगह स्प्रेड हो रहा है, ते ऑस्ट्रेलिया च भी शायद एक अदर केस दे देखा गया है।
1: हाँ बिल्कुल, और खास तौर ते इनू जड़ा आ ओ 17 मई नू, यानी कि अज शायद 18 तरीक है ना।
2: हाँ जी,
1: ते कल मतलब कि जड़ा वर्ल्ड हैल्थ ऑर्गेनाइजेशन वालों इनू डिक्लेयर किया गया कि हाँ ये एक आउटब्रेक हैगी आ, ते ये अज कल काफ़ी ज़्यादा जड़ी ए दे बारे गल हो रही है।
2: हाँ जी, ते बेसिकली जिदा एदे बारे जदों आपां गल करदे आं तां इबोला वायरस च कहिंदे वी की हुंदा वी बेसिकली एदे सिम्पटम्स कोविड वांगू ही ने, वी तुहानूं फीवर हुंदा आ, वीकनेस फील हुंदी आ, मसल पेन हुंदी आ, सोर थ्रोट हुंदा आ, या हैडेक वी हुंदी आ, वी बेसिकली जिहड़े वायरल दे सिम्पटम्स हुंदे ने ओह हुंदा आ। पर जदों मतलब ए लेटर सवीयर कंडीशनस विच जांदा तां तुहानूं वोमिटिंग, डायरिया, रैश, इंटरनल एक्सटरनल ब्लीडिंग वी हो जांदी आ, ते सब तो वध सवीयर केस इहदे च ऑर्गन फेलियर हुंदा आ तुहाडा। बेसिकली मतलब स्टार्ट सानू लगदा हुंदा वी कई बार फ्लू आ, फ्लू असीं ध्यान नहीं दिंदे वी इहदे फ्लू वर्गे ही सिम्पटम्स ने, पर जिदा हुण अपने मेलबर्न विच वैदर भी चेंज हो रहा तां असीं कहिंदे वी वायरल हो रहा सानू, तां असीं बहुता ध्यान नहीं दिंदे आ। बेसिकली जिहड़ियां पैनाडोल, न्यूरोफेन्स अपने कोल टैलीफास्ट हुंदियां उह लैंदे रहिंदे आ। ਤਾਂ ਜੇ ਤੁਹਾਨੂੰ ਲੱਗਦਾ ਕੁਛ ਐਵੇਂ ਦਾ ਵੀ ਜਿਹੜਾ ਤੁਹਾਨੂੰ ਕੰਟੀਨਿਊਟੀ 'ਚ ਚੱਲ ਰਿਹਾ ਨਹੀਂ ਠੀਕ ਹੋ ਰਿਹਾ, ਤਾਂ ਤੁਸੀਂ ਉਹਨੂੰ ਪਲੀਜ਼ ਸੀਰੀਅਸਲੀ ਲਓ।
1: ਹਾਂਜੀ, ਔਰ ਕਹਿੰਦੇ ਕਿ ਹੁਣ ਤੱਕ ਜਿਹੜੇ ਇਹਦੇ ਵਿੱਚ 246 ਸਸਪੈਕਟਡ ਕੇਸਿਸ ਨੇ, ਅਤੇ ਹੁਣ ਤੱਕ ਜਿਹੜੀਆਂ 80 ਇਹਦੇ ਵਿੱਚ ਸਸਪੈਕਟਡ ਡੈਥ ਜਿਹੜੀਆਂ ਇਹਦੇ ਨਾਲ ਰਿਲੇਟਿਡ ਆ ਉਹ ਰਿਪੋਰਟ ਹੋਈਆਂ ਨੇ। ਅਤੇ ਇਹਦਾ ਜਿਹੜਾ ਕਹਿੰਦੇ ਕਿ ਆਊਟਬ੍ਰੇਕ ਆ ਉਹ ਯੂਗੈਂਡਾ ਦੇ ਨਾਲ ਮਤਲਬ ਕਿ ਹੈਗਾ ਇਹਦਾ ਰਿਲੇਸ਼ਨ, ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਕਿ ਇਹਦੇ ਵਿੱਚ ਜਿਹੜੀ ਇਲਨੈਸ ਆ ਉਹਦੇ ਕੀ ਸਿਮਟਮਸ ਹੋ ਸਕਦੇ ਆ, ਔਰ ਇਹਨੂੰ ਇੰਨਾ ਮਤਲਬ ਸਾਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ। ਬੇਸ਼ੱਕ ਕਿ ਕੋਵਿਡ ਵਰਗਾ ਨਹੀਂ ਆ, ਬਟ ਫਿਰ ਵੀ ਕਹਿੰਦੇ ਕਿ ਹੁਣ ਇਹਦੀ ਜਿਹੜੀ ਫਰਟੀਲਿਟੀ ਰੇਟ ਆ ਉਹ 50% ਦੱਸਿਆ ਜਾਂਦਾ ਹੈ, ਬਟ ਕਹਿੰਦੇ ਕਿ ਪਾਸਟ ਦੇ ਵਿੱਚ ਜਿਹੜਾ ਇਹਦਾ ਰੇਟ ਸੀਗਾ ਉਹ 25% ਤੋਂ ਲੈ ਕੇ 90% ਤੱਕ ਵੀ ਰਿਹਾ ਆ। ਅਤੇ ਇਹ ਕਹਿੰਦੇ ਕਿ ਬਹੁਤ ਆਸਾਨੀ ਨਾਲ ਫੈਲ ਜਾਂਦਾ ਆ, ਅਤੇ WHO ਅਤੇ ਆਸਟ੍ਰੇਲੀਆ ਦੀ ਜਿਹੜੀ ਹੈਲਥ ਡਾਇਰੈਕਟ ਆ ਉਹ ਦੋਵੇਂ ਸਾਫ਼ ਕਹਿੰਦੇ ਨੇ ਕਿ ਇਬੋਲਾ ਆਮ ਕੈਜੂਅਲ ਮਿਲਣ ਜੁਲਣ ਨਾਲ ਨਹੀਂ ਸਗੋਂ ਡਾਇਰੈਕਟ ਕੋਂਟੈਕਟ ਦੇ ਨਾਲ ਜਿਹੜੀ ਆ ਉਹ ਫੈਲਦੀ ਆ, ਜਿਵੇਂ ਕਿਸੇ ਇਨਫੈਕਟਿਡ ਵਿਅਕਤੀ ਜਾਂ ਦੇ ਬਲੱਡ ਜਾਂ ਬੋਡੀ ਫਲੂਇਡਸ ਦੇ ਨਾਲ ਸੰਪਰਕ ਹੋਵੇ ਅਤੇ ਉਹਨਾਂ ਚੀਜ਼ਾਂ ਨਾਲ, ਜਾਂ ਫਿਰ ਉਹਨਾਂ ਦੇ ਜਿਹੜੇ ਫਲੂਇਡਸ ਨਾਲ ਜਿਹੜੇ ਕੰਟੈਮੀਨੇਸ਼ਨ ਜਿਹੜੀ ਹੁੰਦੀ ਆ ਉਹ ਹੋਵੇ, ਜਿਵੇਂ ਕਿ ਤੁਸੀਂ ਕੱਪੜੇ, ਬਿਸਤਰਾ ਜਾਂ ਕੋਈ ਮਤਲਬ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜੇ ਤੁਸੀਂ ਸ਼ੇਅਰ ਕਰਦੇ ਹੋ ਤਾਂ ਫਿਰ ਤੁਹਾਨੂੰ ਹੋ ਸਕਦੀ ਆ, ਬਟ ਫਿਰ ਵੀ ਜਿਸ ਤਰ੍ਹਾਂ ਮਰਜ਼ੀ ਆ ਮੈਨੂੰ ਲੱਗਦਾ ਹੁੰਦਾ ਕਿ ਆਪਣੇ ਬਚਾਅ ਵਿੱਚ ਹੀ ਬਚਾਅ ਹੁੰਦਾ ਆ, ਅਤੇ ਤੁਸੀਂ ਜਿੰਨਾ ਵੀ ਹੋ ਸਕੇ ਆਪਣਾ ਬਚਾਅ ਰੱਖੋ, ਔਰ ਕੋਈ ਵੀ ਸਿਮਟਮ ਲੱਗਦਾ ਤਾਂ ਡਾਕਟਰ ਨੂੰ ਕੰਸਲਟ ਜਿਹੜਾ ਉਹ ਤੁਸੀਂ ਜ਼ਰੂਰ ਕਰੋ
2: ਜੀ।
1: ਤੇ ਇਹਦੇ ਨਾਲ ਹੀ ਜਿਸ ਤਰ੍ਹਾਂ ਕਿ ਅਸੀਂ ਸ਼ੁਰੂਆਤੀ ਦੇ ਤੇ ਸਿੰਪਟਮਸ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਹੀ ਦਿੱਤੇ ਨੇ ਤੇ ਇਸ ਵੇਲੇ ਕਹਿੰਦੇ ਆ ਕਿ ਜੋ ਆਊਟਬ੍ਰੇਕ ਚੱਲ ਰਿਹਾ ਆ ਉਹ ਬੰਡੀ ਬਾਗਿਓ ਸਟ੍ਰੇਨ ਨਾਲ ਜੁੜਿਆ ਆ ਤੇ ਇਹ ਗੱਲ ਬਹੁਤ ਹੀ ਇੰਪੋਰਟੈਂਟ ਆ ਕਿ WHO ਨੇ ਤੇ ਰਾਈਟਰਸ ਨੇ ਵੀ ਇਹ ਕਿਹਾ ਆ ਕਿ ਇਸ ਸਟ੍ਰੇਨ ਲਈ ਕੋਈ ਵੀ ਅਪਰੂਵਡ ਵੈਕਸੀਨ ਜਾਂ ਸਪੈਸੀਫਿਕ ਥੈਰੋਪੈਟਿਕ ਟ੍ਰੀਟਮੈਂਟ ਹਾਲੇ ਤੱਕ ਨਹੀਂ ਹੈਗਾ ਤੇ ਹਾਲੇ ਜਿਸ ਤਰ੍ਹਾਂ ਕਿ ਕੋਵਿਡ ਆਉਣ ਦੇ ਨਾਲ ਅਸੀਂ ਲੋਕਡਾਊਨ ਵਗੈਰਾ ਤੇ ਸਾਰਾ ਇਹਦੀ ਗੱਲ ਸੁਣਦੇ ਸੀ ਹਾਲੇ ਤੱਕ ਮਤਲਬ ਕਿ ਇਹੋ ਜਿਹੀ ਕੋਈ ਵੀ ਗੱਲ ਸੁਣਨ ਵਿੱਚ ਨਹੀਂ ਆਈ ਬਟ ਫਿਰ ਵੀ ਸਾਨੂੰ ਫਿਰ ਬਾਰ ਬਾਰ ਅਸੀਂ ਇਹੋ ਗੱਲ ਕਵਾਂਗੇ ਕਿ ਧਿਆਨ ਜ਼ਰੂਰ ਰੱਖਣਾ ਚਾਹੀਦਾ ਤੇ ਹੁਣ ਆਸਟ੍ਰੇਲੀਆ ਜਾਂ ਮੈਲਬਰਨ ਦੇ ਲਿਸਨਰਸ ਲਈ ਇੱਕ ਬਹੁਤ ਹੀ ਜ਼ਰੂਰੀ ਗੱਲ ਆ ਕਿ ਹੈਲਥ ਡਾਇਰੈਕਟਰ ਸਾਫ ਕਹਿੰਦਾ ਹੈ ਕਿ ਇਬੋਲਾ ਵਾਇਰਸ ਆਸਟ੍ਰੇਲੀਆ ਵਿੱਚ ਨਹੀਂ ਮਿਲਦਾ ਅਤੇ ਜੇ ਕੋਈ ਵਿਅਕਤੀ ਆਊਟਬ੍ਰੇਕ ਏਰੀਆ ਵਿੱਚ ਟਰੈਵਲ ਨਾ ਕਰ ਰਿਹਾ ਹੋਵੇ ਜਾਂ ਇਨਫੈਕਟਿਡ ਬੋਡੀ ਫਲੂਇਡਸ ਦੇ ਡਾਇਰੈਕਟ ਕੰਟੈਕਟ ਵਿੱਚ ਨਾ ਆਇਆ ਹੋਵੇ ਤਾਂ ਆਮ ਲੋਕਾਂ ਲਈ ਰਿਸਕ ਬਹੁਤ ਘੱਟ ਆ ਹਨਾ ਕਿ ਇਹ ਮੈਲਬਰਨ ਦੀ ਨਿਊਜ਼ ਆ ਕਿ ਹਾਲੇ ਤੱਕ ਮੈਲਬਰਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕੇਸ ਹੈ ਜਿਹੜਾ ਉਹ ਨਹੀਂ ਮਿਲਿਆ ਬਟ ਕੋਈ ਪਤਾ ਨਹੀਂ ਹੁੰਦਾ ਕੋਈ ਕਦੋਂ ਕਿੱਥੋਂ ਟਰੈਵਲ ਕਰਕੇ ਕਿੱਥੇ ਆ ਰਿਹਾ ਆ ਤੇ ਉਹਦੇ ਬਾਰੇ ਕਿਉਂਕਿ ਹਾਲੇ ਤੱਕ ਇਹ ਕਿ ਕੋਵਿਡ ਜਿੰਨੀ ਤੇ ਸੀਰੀਅਸ ਚੀਜ਼ ਹੋਈ ਨਹੀਂ ਆ ਤੇ ਪਹਿਲੋਂ ਪਤਾ ਵੀ ਨਹੀਂ ਲੱਗਦਾ ਹੁੰਦਾ ਹਨਾ ਤੇ ਬਟ ਜੇ ਕੋਈ ਚੀਜ਼ ਇਹੋ ਜਿਹੀ ਹੈਗੀ ਆ ਬਾਹਰ ਤੇ ਸਾਨੂੰ ਉਹਦੇ ਤੋਂ ਕੇਅਰਫੁਲ ਜ਼ਰੂਰ ਹੋਣਾ ਚਾਹੀਦਾ ਆ
2: ਜਿੱਦਾਂ ਕਰੋਨਾ ਜਦੋਂ ਸ਼ੁਰੂ ਚ ਆਇਆ ਤਾਂ ਉਦੋਂ ਲੋਕ ਉਸ ਚੀਜ਼ ਨੂੰ ਲੈ ਕੇ ਵੀ ਇੰਨੇ ਸੀਰੀਅਸ ਨਹੀਂ ਸੀ ਸਾਨੂੰ ਲੱਗਦਾ ਨਹੀਂ ਸੀਗਾ ਵੀ ਇੰਨਾ ਸੀਰੀਅਸ ਹੋ ਜੂਗਾ ਤਾਂ ਇਨੀਸ਼ੀਅਲੀ ਐਵੇਂ ਸੁਣਦੇ ਸੀਗੇ ਕਿ ਚਾਈਨਾ 'ਚ ਉਹਦਾ ਆਊਟਬ੍ਰੇਕ ਹੋਇਆ ਉਹ ਵੀ ਇੱਕ ਪਰਟੀਕੁਲਰ ਸ਼ਹਿਰ ਦੇ ਵਿੱਚ ਤਾਂ ਲੋਕਾਂ ਨੂੰ ਲੱਗਿਆ ਵੀ ਸਾਡੇ ਤੱਕ ਥੋੜ੍ਹੀ ਫੈਲਣਾ ਪਰ ਉਹ ਪੂਰੀ ਦੁਨੀਆਂ 'ਚ ਕਦੋਂ ਫੈਲ ਗਿਆ ਇੰਨੀ ਜਲਦੀ ਨਾਲ ਫੈਲਿਆ ਵੀ ਉਹ ਸਾਨੂੰ ਅਹਿਸਾਸ ਵੀ ਨਹੀਂ ਹੋ ਸਕਿਆ
1: ਬਿਲਕੁਲ ਭਾਵੇਂ ਇਹਨੂੰ ਮਤਲਬ ਕਿ ਜਿੰਨਾ ਮਰਜ਼ੀ ਆਪਾਂ ਸੀਰੀਅਸ ਕਹਿ ਰਹੇ ਹਾਂ ਬਟ ਫਿਰ ਵੀ ਕਹਿੰਦੇ ਕਿ ਜਿਹੜਾ WHO ਨੇ ਕਿਹਾ ਉਹਨੇ ਕਿਹਾ ਕਿ ਮਤਲਬ ਕਿ ਪੈਨਡੈਮਿਕ ਵਾਲਾ ਇਹਨੂੰ ਮਤਲਬ ਕਿ ਜਿਹੜਾ ਦਰਜਾ ਆ ਉਹ ਨਹੀਂ ਦਿੱਤਾ ਗਿਆ ਹਾਲੇ ਤੱਕ ਤਾਂ ਨਹੀਂ ਦਿੱਤਾ ਗਿਆ ਬਟ ਮਤਲਬ ਕਿ ਸਾਨੂੰ ਫਿਰ ਵੀ ਆਪਣੀ ਸੰਭਾਲ ਜ਼ਰੂਰ ਕਰਨੀ ਚਾਹੀਦੀ ਆ ਅਤੇ ਅੱਜ ਕੱਲ੍ਹ ਵੈਸੇ ਵੀ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਰਹਿੰਦੇ ਆ ਉਹਨਾਂ ਨੂੰ ਖਬਰਾਂ ਇਸ ਤਰ੍ਹਾਂ ਦੀਆਂ ਮਿਲ ਜਾਂਦੀਆਂ ਨੇ ਪਰ ਕਈ ਲੋਕ ਹੁੰਦੇ ਜਿਹੜੇ ਉਹ ਸੋਸ਼ਲ ਮੀਡੀਆ 'ਤੇ ਬਿਲਕੁਲ ਵੀ ਨਹੀਂ ਹੁੰਦੇ ਹਨਾ ਅਤੇ ਜਿਹੜੇ ਰੇਡੀਓ ਸੁਣ ਰਹੇ ਨੇ ਅਤੇ ਉਹ ਜ਼ਰੂਰ ਚਲੋ ਇਸ ਚੀਜ਼ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਿਓ ਕਿ ਜਿੰਨਾ ਕੁ ਅਸੀਂ ਸਾਡੇ ਕੋਲ ਨੌਲੇਜ ਹੈਗੀ ਸੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਬਾਕੀ ਜੇ ਹੋਰ ਤੁਸੀਂ ਚਾਹੁੰਦੇ ਹੋ ਕਿ ਇਹਦੇ ਬਾਰੇ ਜਾਣਨਾ ਚਾਹੋ ਤਾਂ WHO ਦੀ ਵੈਬਸਾਈਟ 'ਤੇ ਜਾ ਕੇ ਇਸ ਬਾਰੇ ਤੁਸੀਂ ਜ਼ਰੂਰ ਪਤਾ ਕਰ ਲਵੋ ਅਤੇ ਜਦੋਂ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਸੋਸ਼ਲ ਮੀਡੀਆ ਦੇ ਉੱਪਰ ਕੋਈ ਨਾ ਕੋਈ ਚੀਜ਼ ਜਿਹੜੀ ਆ ਉਹ ਐਵਰੀ ਮਤਲਬ ਕਿ ਐਵਰੀ ਡੇ ਅਸੀਂ ਕਹਿ ਸਕਦੇ ਹਾਂ ਕਿ ਜੇ ਕਹਿੰਦੇ ਹੁੰਦੇ ਕਿ ਅੱਜ ਜੇ ਇਸ ਚੀਜ਼ ਬਾਰੇ ਗੱਲ ਨਹੀਂ ਚੱਲ ਰਹੀ ਤਾਂ ਕਿਸੇ ਹੋਰ ਚੀਜ਼ ਬਾਰੇ ਚੱਲ ਰਹੀ ਹੋਏਗੀ ਜੇ ਹੋਰ ਕਿਸੇ ਬਾਰੇ ਨਹੀਂ ਚੱਲ ਰਹੀ ਤਾਂ ਕੋਈ ਮਤਲਬ ਕੋਈ ਨਾ ਕੋਈ ਹੋਟ ਟੋਪਿਕ ਸੋਸ਼ਲ ਮੀਡੀਆ ਦੇ ਉੱਪਰ ਰਹਿੰਦਾ ਹੀ ਆ ਅਤੇ ਜੇ ਅਸੀਂ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਪੰਜਾਬੀ ਕਮਿਊਨਿਟੀ ਦੇ ਵਿੱਚ ਅੱਜ ਕੱਲ੍ਹ ਯੋਗਰਾਜ ਜੀ ਜਿਹੜੇ ਕਿ ਵੈਸੇ ਵੀ ਹਮੇਸ਼ਾ ਮਤਲਬ ਕਿ ਬਹੁਤ ਸੁਰਖੀਆਂ 'ਚ ਰਹਿੰਦੇ ਨੇ ਹੈ ਔਰ ਸੋਸ਼ਲ ਮੀਡੀਆ 'ਤੇ ਉਹ ਆਪ ਵੀ ਕਾਫੀ ਐਕਟਿਵ ਰਹਿੰਦੇ ਨੇ ਅਤੇ ਉਹਨਾਂ ਦੇ ਜਿਹੜੇ ਖਾਸ ਤੌਰ 'ਤੇ ਜਿਹੜੇ ਉਹ ਡਾਇਲੋਗਸ ਉਹਨਾਂ ਦੀ ਸਟੇਟਮੈਂਟਸ ਜਿਹੜੀਆਂ ਹੁੰਦੀਆਂ ਉਹ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਆ ਅਤੇ ਉਹ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਆ ਅਤੇ ਅੱਜ ਕੱਲ੍ਹ ਫਿਰ ਉਹ ਸੁਰਖੀਆਂ ਵਿੱਚ ਆਏ ਹੋਏ ਨੇ ਤੇ ਜਿਹੜਾ ਬੰਦਾ ਚੰਗੀ ਕਿਸੇ ਗੱਲ ਕਰਕੇ ਸੁਰਖੀਆਂ 'ਚ ਆਉਂਦਾ ਉਹਦੇ ਲਈ ਤਾਂ ਬਹੁਤ ਵਧੀਆ ਹੁੰਦਾ ਹੈ ਨਾ ਉਹਨੂੰ ਬੜੀ ਖੁਸ਼ੀ ਹੋ ਰਹੀ ਹੁੰਦੀ ਆ ਬਟ ਜਦੋਂ ਕੋਈ ਨੈਗੇਟਿਵਲੀ ਮਤਲਬ ਉਹਦੇ ਬਾਰੇ ਕੋਈ ਵੀ ਕੰਟਰੋਵਰਸੀ ਚੱਲ ਰਹੀ ਹੁੰਦੀ ਹੈ ਤੇ ਇਹ ਤਾਂ ਫਿਰ ਉਸ ਇਨਸਾਨ ਨੂੰ ਹੀ ਪਤਾ ਕਿ ਉਹਦੇ 'ਤੇ ਕੀ ਬੀਤ ਰਹੀ ਹੁੰਦੀ ਆ
2: ਜੀ ਬਾਕੀ ਤੁਸੀਂ ਆਪਣੀ ਉਹਨਾਂ ਨੇ ਆਪਣੀ ਲਾਈਫ ਦਾ ਕਾਫੀ ਸਮਾਂ ਮਤਲਬ ਜਵਾਨੀ ਤੋਂ ਲੈ ਕੇ ਹੁਣ ਤੱਕ ਦੀ ਜਿੰਨੀ ਉਹਨਾਂ ਦੀ ਏਜ ਹੋ ਗਈ ਆ ਕਾਫੀ ਦਹਾਕਿਆਂ ਦਾ ਸਮਾਂ ਉਹਨਾਂ ਨੇ ਸਿਨੇਮਾ ਨੂੰ ਦਿੱਤਾ ਆ ਪਰ ਸਾਨੂੰ ਪਤਾ ਨਹੀਂ ਹੁੰਦਾ ਇਵੈਂਚੁਅਲੀ ਕਿ ਇਨਸਾਨ ਜਦੋਂ ਕੋਈ ਆਪਣੀ ਲਾਈਫ 'ਚ ਪ੍ਰੋਜੈਕਟ ਕਰਦਾ ਜਾਂ ਕਹਿ ਲਓ ਵੀ ਜਦੋਂ ਉਹਦਾ ਮਾੜਾ ਸਮਾਂ ਆਉਣਾ ਹੁੰਦਾ ਤਾਂ ਉਹਦੀ ਆਪਦੀ ਸਮਝ 'ਤੇ ਹੀ ਪਰਦਾ ਪੈ ਜਾਂਦਾ ਵੀ ਉਹਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਕਰ ਬੈਠਦਾ ਆ ਜਿਹਦਾ ਰਿਅਲਾਈਜ਼ ਉਹਨੂੰ ਥੋੜ੍ਹੇ ਟਾਈਮ ਬਾਅਦ ਹੁੰਦਾ ਜਾਂ ਕਹਿ ਲਓ ਵੀ ਜਦੋਂ ਲੋਕ ਉਹਨੂੰ ਕਹਿੰਦੇ ਨੇ ਵੀ ਤੂੰ ਕੁਛ ਗਲਤ ਕਰਤਾ ਤਾਂ ਉਹਨੂੰ ਉਦੋਂ ਰਿਅਲਾਈਜ਼ ਹੁੰਦਾ ਆ
1: ਬਿਲਕੁਲ ਤੇ ਮਤਲਬ ਕਿ ਜਿਹੜਾ ਸਾਡੀ ਇਸ ਡਿਸਕਸ਼ਨ ਦਾ ਇਹ ਮਤਲਬ ਨਹੀਂ ਕਿ ਅਸੀਂ ਕਿਸੇ ਨੂੰ ਇੱਕਦਮ ਵਿਲਨ ਬਣਾ ਦਈਏ ਜਾਂ ਇੱਕਦਮ ਅਸੀਂ ਕਿਸੇ ਨੂੰ ਹੀਰੋ ਬਣਾ ਦਈਏ ਸਾਡੀ ਡਿਸਕਸ਼ਨ ਦਾ ਇਹੀ ਮਤਲਬ ਹੁੰਦਾ ਆ ਕਿ ਅਸੀਂ ਅਸੀਂ ਵੀ ਫੈਕਟਸ ਤੇ ਗੱਲ ਕਰੀਏ ਤੇ ਜਿਹੜੇ ਸਾਨੂੰ ਸੁਣਨ ਵਾਲੇ ਆ ਜਾਂ ਜਿਹੜੇ ਕਮੈਂਟਸ ਕਰਨਗੇ ਉਹ ਵੀ ਫੈਕਟਸ ਦੇ ਆਧਾਰ ਤੇ ਕਰਨ। ਐਵੇਂ ਮਤਲਬ ਕਿ ਕਹਿੰਦੇ ਹੁੰਦੇ ਹਵਾ ਵਿੱਚ ਤਲਵਾਰਾਂ ਨਹੀਂ ਮਾਰਨੀਆਂ ਚਾਹੀਦੀਆਂ ਤੇ ਕਈ ਜਿਹੜੇ ਐਲੀਗੇਸ਼ਨਸ ਵੀ ਹੁੰਦੇ ਨੇ ਉਹਨਾਂ ਦੇ ਵੀ ਜਿਹੜਾ ਫੈਕਟ ਤੇ ਬੇਸਡ ਹੋਣੇ ਚਾਹੀਦੇ ਆ। ਐਵੇਂ ਇੱਧਰੋਂ ਉੱਧਰੋਂ ਸੁਣ ਕੇ ਜਾਂ ਜਿਹੜੀ ਗੱਲ ਸੁਣੀ ਆ ਉਹਦੇ ਵਿੱਚ ਅਸੀਂ ਹੋਰ ਆਪਣੇ ਦੋ ਮਸਾਲੇ ਵਿੱਚ ਐਡ ਕਰ ਦਈਏ, ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਔਰ ਸਪੈਸ਼ਲੀ ਜਦੋਂ ਕਿ ਅਸੀਂ ਸੋਸ਼ਲ ਮੀਡੀਆ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਰੀਚ ਬਹੁਤ ਆ, ਇਹ ਪੁਰਾਣੇ ਰੇਡੀਓ ਜਾਂ ਅਖਬਾਰ ਜਾਂ ਟੀ ਵੀ ਵਾਲੀ ਗੱਲ ਨਹੀਂ ਗੀ, ਸੋਸ਼ਲ ਮੀਡੀਆ 'ਤੇ ਕੋਈ ਵੀ ਚੀਜ਼ ਆ ਜਿਹੜੀ ਉਹ ਕਹਿੰਦੇ ਹੁੰਦੇ ਆ ਕਿ ਅੱਗ ਵਾਂਗੂ ਫੈਲ ਜਾਂਦੀ ਆ, ਹੈਨਾ। ਸੋ ਕੋਈ ਵੀ ਜਿਹੜੀ ਗੱਲ ਕਰਨੀ ਆ ਉਹ ਤੁਸੀਂ ਜ਼ਰੂਰ ਸੋਚ ਸਮਝ ਕੇ ਕਰੋ, ਔਰ ਅਸੀਂ ਵੀ ਇਹੋ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੀ ਗੱਲਬਾਤ ਦੇ ਮੁਤਾਬਿਕ ਗੱਲਬਾਤ ਕਰਦੇ ਹੋਏ ਕਿਸੇ ਨੂੰ ਅਸੀਂ ਚੰਗਾ, ਬਹੁਤ ਚੰਗਾ, ਜਾਂ ਜ਼ਰੂਰਤ ਨਾਲੋਂ ਚੰਗਾ ਜਾਂ ਫਿਰ ਜ਼ਰੂਰਤ ਨਾਲੋਂ ਮਾੜਾ ਕਿਸੇ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰੀਏ, ਹੈਨਾ। ਅਤੇ ਅੱਜ ਕੱਲ੍ਹ ਜਿਹੜੀ ਕੰਟਰੋਵਰਸੀ ਚੱਲ ਰਹੀ ਆ ਉਹ ਯੋਗਰਾਜ ਦੀ, ਕਿ ਉਹਨਾਂ ਨੇ ਇੱਕ ਡਾਇਲੋਗ, ਉਹਨਾਂ ਨੇ ਆਮ ਜ਼ਿੰਦਗੀ ਵਿੱਚ ਉਹ ਡਾਇਲੋਗ ਨਹੀਂ ਬੋਲਿਆ, ਉਹ ਇੱਕ ਫਿਲਮ ਦਾ ਡਾਇਲੋਗ ਆ, ਹਾਂਜੀ, ਆਈ ਥਿੰਕ ਵੈਬ ਸੀਰੀਜ਼ ਦਾ ਕੋਈ, ਵੈਬ ਸੀਰੀਜ਼ ਦੇ ਵਿੱਚ ਉਹਨਾਂ ਨੇ ਡਾਇਲੋਗ ਕੋਈ ਬੋਲਿਆ। ਔਰ ਵੇਖਿਆ ਜਾਵੇ ਤਾਂ ਜਿਹੜੀਆਂ ਵੈਬ ਸੀਰੀਜ਼ ਜਿਹੜੇ ਲੋਕ ਵੇਖਦੇ ਨੇ, ਹੈਨਾ, ਕਈ ਸੀਨ ਇਹੋ ਜਿਹੇ ਹੁੰਦੇ ਆ ਕਿ ਉਹਨਾਂ ਦੀ ਸਟੋਰੀ ਦੇ ਵਿੱਚ ਕੋਈ ਜ਼ਰੂਰਤ ਨਹੀਂ ਹੁੰਦੀ, ਹੈਨਾ। ਵੈਬ ਸੀਰੀਜ਼ ਦੇ ਵਿੱਚ ਖਾਸ ਤੌਰ 'ਤੇ ਮਤਲਬ ਕਿ ਜੇ ਅਸੀਂ ਆਪਣੇ ਕਲਚਰ ਦੀ ਗੱਲ ਕਰੀਏ ਜਾਂ ਬੋਲੀਵੁੱਡ ਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਦੀਆਂ ਅਸੀਂ ਫਿਲਮਾਂ ਵੇਖ ਸਕਦੇ ਹਾਂ ਪਰਿਵਾਰ ਦੇ ਨਾਲ ਬੈਠ ਕੇ, ਜਾਂ ਜਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਜਾਂ ਜਿਸ ਤਰ੍ਹਾਂ ਦੀਆਂ ਪਹਿਲਾਂ ਹੁੰਦੀਆਂ ਸੀ, ਵੈਬ ਸੀਰੀਜ਼ ਉਹਨੇ ਤੋਂ ਬਿਲਕੁਲ ਹਟ ਕੇ
2: ਜੀ
1: ਉਹ ਬਹੁਤ ਜ਼ਿਆਦਾ ਰਿਐਲਿਟੀ ਦੇ ਕਰੀਬ ਜਾਣ ਦੀ ਕੋਸ਼ਿਸ਼ ਕਰਦੇ ਨੇ। ਔਰ ਮਤਲਬ ਕਿ ਜਿੱਥੇ ਉਹ ਰਿਐਲਿਟੀ ਦੇ ਕਰੀਬ ਜਾਣ ਦੀ ਕੋਸ਼ਿਸ਼ ਕਰਦੇ ਨੇ ਉੱਥੇ ਉਹ ਵਲਗੈਰਿਟੀ ਦੇ ਬਹੁਤ ਕਲੋਜ਼ ਹੋ ਜਾਂਦੇ ਨੇ। ਔਰ ਕਈ ਵੈਬ ਸੀਰੀਜ਼ ਇਸ ਤਰ੍ਹਾਂ ਦੀਆਂ ਆ ਕਿ ਤੁਸੀਂ ਫੈਮਿਲੀ ਦੇ ਵਿੱਚ ਬੈਠ ਕੇ ਨਹੀਂ ਵੇਖ ਸਕਦੇ, ਹੈਨਾ। ਅਤੇ ਮੈਨੂੰ ਲੱਗਦਾ ਕਿ ਇਹੀ ਰੀਜ਼ਨ ਹੋਊਗਾ ਜਿਹੜਾ ਮਤਲਬ ਕਿ ਅਸੀਂ ਯੋਗਰਾਜ ਜੀ ਨੂੰ ਕੋਈ ਕਲੀਨ ਚਿੱਟ ਨਹੀਂ ਦੇ ਰਹੇ, ਬਟ ਮਤਲਬ ਕਿ ਉਹਦੀ ਇੱਕ ਅਸੀਂ ਕਿ ਉਹਦੇ ਪਿੱਛੇ ਕੀ ਹੋਏਗਾ, ਕੀ ਰੀਜ਼ਨ ਕੀ ਹੋ ਸਕਦਾ ਕਿ ਕਿਉਂ ਇਹ ਹੋਇਆ। ਬਟ ਉਹਦੇ ਨਾਲ ਇਹ ਵੀ ਜ਼ਰੂਰ ਕਹਿਣਾ ਬਣਦਾ ਆ ਕਿ ਯੋਗਰਾਜ ਜੀ ਅੱਜ ਕੋਈ ਨਵੇਂ ਐਕਟਰ ਨਹੀਂ, ਹੈਨਾ, ਕੋਈ ਉਹ ਅੱਜ ਸੋਸ਼ਲ ਮੀਡੀਆ 'ਤੇ ਨਵੇਂ ਨਹੀਂ ਆਏ ਜਾਂ ਉਹ ਕਿਸੇ ਵੱਡੇ ਪਲੇਟਫਾਰਮ ਦੇ ਉੱਤੇ ਉਹਨਾਂ ਦੀ ਕੋਈ ਨਵੀਂ ਐਂਟਰੀ ਨਹੀਂ ਹੋਈ। ਉਹ ਇੱਕ ਜੇ ਆਪਾਂ ਕਹੀਏ ਕਿ ਉਮਰ ਦੇ ਹਿਸਾਬ ਨਾਲ ਵੀ ਔਰ ਉਸ ਤਰ੍ਹਾਂ ਵੀ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ, ਉਹਨਾਂ ਦਾ ਬਹੁਤ ਵਧੀਆ ਕਰੀਅਰ, ਹੈਨਾ, ਐਜ਼ ਅ ਕ੍ਰਿਕਟਰ, ਇੱਕ ਕ੍ਰਿਕਟਰ ਦੇ ਫਾਦਰ, ਬਹੁਤ ਵਧੀਆ ਕ੍ਰਿਕਟਰ ਦਾ ਫਾਦਰ ਔਰ ਅੱਛੇ ਐਕਟਰ, ਹੈਨਾ, ਬਹੁਤ ਫਿਲਮਾਂ ਵਿੱਚ ਉਹਨਾਂ ਨੇ ਕੰਮ ਕੀਤਾ ਆ। ਅਤੇ ਕੋਈ ਨਵੀਂ ਚੀਜ਼ ਨਹੀਂ ਸੀ ਕਿ ਜਿਹੜੀ ਉਹਨਾਂ ਨੂੰ ਕਿਸੇ ਨੇ ਬੇਵਕੂਫ ਬਣਾ ਲਿਆ, ਹੈਨਾ, ਜਾਂ ਉਹਨਾਂ ਨੂੰ ਇਹ ਚੀਜ਼ ਕੋਈ ਪੋਪੂਲੈਰਿਟੀ ਵਾਸਤੇ ਚਾਹੀਦੀ ਸੀਗੀ, ਹੈਨਾ। ਇਹਦੇ ਵਿੱਚ ਜਿਹੜੇ ਲੋਕ ਹੁਣ ਉਹਨਾਂ ਨੂੰ ਜਿਨ੍ਹਾਂ ਨੇ ਕੰਟਰੋਵਰਸੀ ਸ਼ੁਰੂ ਕੀਤੀ ਜਾਂ ਜਿਨ੍ਹਾਂ ਨੇ ਇਹਦੇ ਉੱਤੇ ਕਿੰਤੂ ਪਰੰਤੂ ਕੀਤਾ, ਉਹਨਾਂ ਦੀ ਗੱਲ ਵੀ ਇੱਕ ਤਰ੍ਹਾਂ ਸਹੀ ਆ
2: ਜੀ,
1: ਹੈਨਾ, ਕਿ ਉਹਨਾਂ ਨੂੰ ਸੋਚਣਾ ਚਾਹੀਦਾ ਸੀ। ਬੇਸ਼ੱਕ ਜੇ ਹੁਣ ਡਾਇਰੈਕਟਰ ਉਹਨਾਂ ਨੂੰ ਕਹਿ ਰਿਹਾ ਸੀ ਜਾਂ ਪ੍ਰੋਡਿਊਸਰ ਕਹਿ ਰਿਹਾ ਸੀਗਾ ਕਿ ਇਹ ਚੀਜ਼ ਜ਼ਰੂਰੀ ਆ, ਤਾਂ ਉਹਨਾਂ ਨੂੰ ਜ਼ਰੂਰ ਡਿਸਕਸ ਕਰਕੇ ਉਹਦਾ ਕੋਈ ਵੇ ਆਊਟ ਕੱਢ ਸਕਦੇ ਸੀ,
2: ਜੀ,
1: ਹੈਨਾ। ਅਤੇ ਮੈਨੂੰ ਲੱਗਦਾ ਕਿ ਉਸ ਡਾਇਲੋਗ ਦੀ ਜਿਹੜੀ ਜ਼ਰੂਰਤ ਨਹੀਂ ਸੀ ਹੈਗੀ। ਔਰ ਜਿਹੜੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਜ਼ਰੂਰ ਦੱਸਾਂਗੇ ਕਿ ਇਹ ਖਾਸ ਤੌਰ 'ਤੇ ਇੱਕ ਔਰਤ ਦੀ ਡਿਗਨਿਟੀ ਦੇ ਉੱਤੇ ਉੱਠਿਆ ਸਵਾਲ ਆ, ਅਤੇ ਤਾਂ ਕਰਕੇ ਅੱਜ ਕੱਲ੍ਹ ਕੰਟਰੋਵਰਸੀ ਜਿਹੜੀ ਉਹ ਚੱਲ ਰਹੀ ਆ।
2: ਜੀ ਬਿਲਕੁਲ, ਜਿੱਦਾਂ ਮਤਲਬ ਬਹੁਤ ਹਰ ਇੱਕ ਆਪਣਾ ਆਪਣਾ ਓਪੀਨੀਅਨ ਦਿੰਦਾ ਹੁੰਦਾ, ਜਿੱਦਾਂ ਸੋਸ਼ਲ ਮੀਡੀਆ ਦੇ ਉੱਤੇ ਸਾਰਿਆਂ ਨੂੰ ਰਾਈਟ ਹੁੰਦਾ ਕਿ ਉਹ ਆਪਣਾ ਆਪਣਾ ਓਪੀਨੀਅਨ ਦਿੰਦੇ।
1: ਬਿਲਕੁਲ,
2: ਤਾਂ ਜਿੱਦਾਂ ਤੁਸੀਂ ਵੈਬ ਸੀਰੀਜ਼ ਦੀ ਗੱਲ ਕੀਤੀ ਵੀ ਉੱਥੇ ਉਹ ਰਿਐਲਿਟੀ ਦੇ ਜੇ ਕਲੋਜ਼ ਆਉਂਦੇ ਨੇ ਤਾਂ ਉਹ ਵਲਗੈਰਿਟੀ ਨੂੰ ਵੀ ਕਿਤੇ ਨਾ ਕਿਤੇ ਪ੍ਰਮੋਟ ਕਰਦੇ ਨੇ, ਸਮਾਜ ਦੇ ਉਸ ਪੱਖ ਨੂੰ ਵੀ ਲੈ ਕੇ ਆਉਂਦੇ ਨੇ ਜਿਹੜਾ ਕਿਤੇ ਨਾ ਕਿਤੇ ਮਤਲਬ ਲੁਕਿਆ ਹੁੰਦਾ ਆ।
1: ਬਿਲਕੁਲ,
2: ਜਿੱਦਾਂ ਯੋਗਰਾਜ ਜੀ ਦੀ ਗੱਲ ਸਪੈਸੀਫਿਕਲੀ, ਜਿੱਦਾਂ ਬਹੁਤ ਸਾਰੀਆਂ ਵੈਬ ਸੀਰੀਜ਼ ਵਿੱਚ ਜੇ ਆਪਾਂ ਦੇਖਿਆ ਜਾਵੇ ਤਾਂ ਐਵੇਂ ਦੇ ਡਾਇਲੋਗ ਡਿਲੀਵਰੀ ਹੁੰਦੀ ਆ ਜਿਹੜੀ ਇਨਅਪਰੋਪ੍ਰੀਏਟ ਹੁੰਦੀ, ਪਰ ਯੋਗਰਾਜ ਸਿੰਘ ਪੁਆਇੰਟ ਆਊਟ ਹੋਏ ਕਿਉਂਕਿ ਉਹਨਾਂ ਦੀ ਜਿਹੜੀ ਉਮਰ ਦਾ ਲਿਹਾਜ਼ ਸੀਗਾ ਜਾਂ ਉਮਰ ਦੇ ਜਿਸ ਪੜਾਵ 'ਚ ਸੀਗੇ ਤਾਂ ਉਹਨਾਂ ਕੋਲ ਹਰ ਇੱਕ ਚੀਜ਼ ਸੀ, ਸਟਾਰਡਮ, ਸਕਸੈਸ, ਐਵਰੀਥਿੰਗ, ਤਾਂ ਉਹਨਾਂ ਨੂੰ ਤਾਂ ਉਹਨਾਂ ਕੋਲ ਜਦੋਂ ਤੁਸੀਂ ਇੰਨੇ ਲੰਬੇ ਸਮੇਂ ਤੋਂ ਕੰਮ ਕਰਦੇ ਹੁੰਦੇ ਤਾਂ ਜਿਹੜੇ ਡਾਇਰੈਕਟਰ ਹੁੰਦੇ ਨੇ ਉਹ ਵੀ ਤੁਹਾਡਾ ਓਪੀਨੀਅਨ ਲੈਂਦੇ ਨੇ, ਤਾਂ ਤੁਸੀਂ ਉੱਥੇ ਆਪਣੇ ਓਪੀਨੀਅਨ ਨੂੰ ਰੱਖ ਸਕਦੇ ਹੋ ਕਿ ਸਾਡੇ ਸਮਾਜ ਵਿੱਚ ਬੇਸ਼ੱਕ ਉਹ ਭਾਵੇਂ ਡਾਇਲੋਗ ਬੋਲਿਆ ਵੀ ਜਾਂਦਾ ਹੋਵੇ ਵੀ, ਪਰ ਅਸੀਂ ਸਕਰੀਨ ਦੇ ਉੱਤੇ ਜੇ ਲੈ ਕੇ ਆਉਂਦੇ ਹਾਂ ਤਾਂ ਸਾਰੀ ਸਮਾਜ ਦੇ ਉੱਤੇ ਜਾਂ ਪ੍ਰੋਪਰਲੀ ਅਸੀਂ ਕਿਸੇ ਨੂੰ ਪੁਆਇੰਟ ਆਊਟ ਕਰਦੇ ਹਾਂ ਉਸ ਸਪੈਸੀਫਿਕ ਚੀਜ਼ ਦੇ ਲਈ, ਤਾਂ ਵੀ ਉਹਦੀ ਔਰਤ ਦੀ ਡਿਗਨਿਟੀ 'ਤੇ ਸਵਾਲ ਖੜ੍ਹਾ ਕਰਦਾ ਆ, ਤਾਂ ਉਹ ਇਸ ਚੀਜ਼ ਨੂੰ ਰੋਕ ਵੀ ਸਕਦੇ ਸੀ ਜਾਂ ਬਦਲ ਵੀ ਸਕਦੇ ਸੀਗੇ, ਕਿਉਂਕਿ ਉਹਨਾਂ ਕੋਲ ਇੰਨੀ ਅਥਾਰਟੀ ਜਾਂ ਇੰਨੀ ਪਾਵਰ ਤਾਂ ਕਿਤੇ ਨਾ ਕਿਤੇ ਹੈਗੀ ਆ, ਕਿਉਂਕਿ ਉਹ ਜਿੰਨੇ ਲੰਬੇ ਸਮੇਂ ਤੋਂ ਇੰਡਸਟਰੀ ਵਿੱਚ ਕੰਮ ਕਰ ਰਹੇ ਨੇ।
1: ਹਾਂ, ਕਿਉਂਕਿ ਜੇ ਕੋਈ ਨਵਾਂ ਜਿਹਦੀ ਹਾਲੇ ਐਂਟਰੀ ਹੋਈ ਆ, ਕੋਈ ਛੋਟੀ ਉਮਰ ਦਾ ਆ, ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਜੇ ਕੋਈ ਛੋਟੀ ਉਮਰ ਦਾ ਆ, ਉਹਦੇ ਹਾਲੇ ਨਵਾਂ ਨਵਾਂ ਕੰਮ ਕਰਨਾ ਸ਼ੁਰੂ ਕੀਤਾ, ਤੇ ਇੱਕ ਤੇ ਉਹਦੇ ਕੋਲ ਐਕਸਪੀਰੀਅੰਸ ਨਹੀਂ ਹੋਏਗਾ, ਹੈ ਨਾ, ਤੇ ਦੂਸਰਾ ਹੋ ਸਕਦਾ ਕਿ ਉਹਨੂੰ ਮਤਲਬ ਜ਼ਰੂਰਤ ਆ, ਹੈ ਨਾ, ਕਿ ਉਹਨੇ ਪੈਸੇ ਦੀ ਜ਼ਰੂਰਤ ਕਰਕੇ ਉਹਨੇ ਕਿਹਾ ਕਿ ਮੈਂ ਐਕਸੈਪਟ ਕਰਦਾ ਕਿ ਜੋ ਕੁਛ ਵੀ ਮੇਰੇ ਕੋਲੋਂ ਕਹਾਉਣਾ ਕਹਾ ਲਓ ਤੁਸੀਂ, ਹੈ ਨਾ। ਬਟ ਜਦੋਂ ਤੁਸੀਂ ਤੁਹਾਨੂੰ ਕੋਈ ਪੈਸੇ ਦੀ ਕਮੀ ਨਹੀਂ ਆ, ਤੁਸੀਂ ਪੈਸੇ ਵਾਸਤੇ ਨਹੀਂ, ਚਲੋ ਹਰ ਕੋਈ ਕੰਮ ਤਾਂ ਪੈਸੇ ਵਾਸਤੇ ਕਰਦਾ, ਬਟ ਮਤਲਬ ਕਿ ਕੋਈ ਯੂ ਆਰ ਨੋਟ ਡੈਸਪਰੇਟ ਨਾ, ਯਾਨੀ ਕਿ ਮਤਲਬ ਕੋਈ ਉਹ ਨਹੀਂ ਹੈਗਾ, ਤੁਹਾਨੂੰ ਇਹਦੇ ਵਿੱਚ ਕੰਮ ਨਹੀਂ ਮਿਲੇਗਾ, ਹੋਰ ਕਿਤੇ ਮਿਲ ਜਾਏਗਾ, ਹੈ ਨਾ। ਔਰ ਤੁਹਾਡਾ ਹੋ ਸਕਦਾ ਕਿ ਇਹਦੇ ਕਰਕੇ ਤੁਹਾਡਾ ਰੈਪੂਟੇਸ਼ਨ ਵੀ ਬਣੇ ਕਿ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਰੋਲਸ ਆ ਉਹ ਨਹੀਂ ਕਰਦੇ, ਤੇ ਅੱਗੇ ਤੋਂ ਤੁਹਾਨੂੰ ਕੋਈ ਉਸ ਤਰ੍ਹਾਂ ਦਾ ਰੋਲ ਆਫਰ ਵੀ ਨਾ ਕਰੇ। ਔਰ ਇਹ ਜੇ ਅੱਜ ਮਤਲਬ ਕਿ ਗੱਲ ਯੋਗਰਾਜ ਜੀ ਦੀ ਹੋ ਰਹੀ ਆ, ਤੇ ਇਹ ਇੱਕ ਹਰ ਇੱਕ ਐਕਟਰ ਲਈ, ਹਰ ਇੱਕ ਜਿਹੜਾ ਕਲਾਕਾਰ ਆ ਉਹਦੇ ਉੱਤੇ ਇਹ ਅਪਲਾਈ ਹੁੰਦੀ ਆ ਕਿ ਤੁਸੀਂ ਜਿਹੜੀ ਜਿਹੜਾ ਡਾਇਲੋਗ ਜਾਂ ਜਿਹੜਾ ਵਰਡ ਆਪਣੇ ਪਰਿਵਾਰ ਵਾਸਤੇ ਨਹੀਂ ਵਰਤ ਸਕਦੇ
2: ਜੀ,
1: ਉਹ ਉੱਥੇ ਤੁਸੀਂ ਸਕਰੀਨ 'ਤੇ ਕਿਸ ਤਰ੍ਹਾਂ ਵਰਤ ਸਕਦੇ ਹੋ
2: ਜੀ,
1: ਹੈਨਾ। ਤੇ ਫਿਰ ਜੇ ਇਸ ਤਰ੍ਹਾਂ ਦੇ ਰੋਲਸ ਨੇ ਜਿਹੜੇ ਹੁਣ ਅੱਜ ਕੱਲ੍ਹ ਬਹੁਤ ਸਾਰੀਆਂ, ਤੁਸੀਂ ਵੀ ਰੀਲਸ ਵੀਡੀਓਜ਼ ਵੇਖੀਆਂ ਹੋਣਗੀਆਂ ਇਹਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ ਹੁਣ ਅੱਜ ਕੱਲ੍ਹ ਆਮ ਹੀ ਸਾਰਾ ਕੁਛ ਵੇਖਣ ਨੂੰ ਮਿਲ ਜਾਂਦਾ, ਹੈ ਨਾ, ਕਿ ਪੰਜਾਬ ਪੁਲਿਸ ਦੀ ਜਿਹੜੀ ਰੈਪੋ ਆ ਵੈਸੇ ਹੀ ਬਹੁਤ ਖਰਾਬ ਆ,
2: ਹੈਨਾ,
1: ਕਿ ਉਹਨਾਂ ਦੇ ਤੁਸੀਂ ਦੇਖੋ ਰੋਜ਼ ਕੋਈ ਨਾ ਕੋਈ ਨਵਾਂ ਕੇਸ ਹੁੰਦਾ ਕਿ ਕਿਸ ਤਰ੍ਹਾਂ ਉਹਨਾਂ ਨੇ ਕਿਸੇ ਨੂੰ ਟੋਰਚਰ ਕੀਤਾ, ਹਾਲਾਂਕਿ ਮਤਲਬ ਕਿ ਪੁਲਿਸ ਦਾ ਇਹ ਉਹਨਾਂ ਨੂੰ ਅਲਾਊਡ ਨਹੀਂ ਹੁੰਦਾ, ਹੈ ਨਾ, ਤੇ ਬਟ ਜਿਸ ਹੱਦ ਤੱਕ ਜਿਸ ਲੈਵਲ ਤੇ ਜਾ ਕੇ ਉਹ ਭਾਵੇਂ ਉਹਦੀ ਕਿਸੇ ਦੀ ਕੋਈ ਕਸੂਰ ਹੈ ਜਾਂ ਨਹੀਂ ਹੈ, ਜਿਹਦਾ ਕਸੂਰ ਹੈ ਚਲੋ ਉਹਨੂੰ ਤੇ ਉਹਨਾਂ ਨੇ ਕਰਨਾ, ਕਈ ਵਾਰੀ ਬੇਗੁਨਾਹ ਜਿਹੜੇ ਹੁੰਦੇ ਆ ਉਹਨਾਂ ਨੂੰ ਵੀ ਇੰਨੀ ਬੈਡਲੀ ਉਹ ਟੋਰਚਰ ਕਰਦੇ ਨੇ, ਤੇ ਜਦੋਂ ਅਸੀਂ ਫਿਰ ਵੈਬ ਸੀਰੀਜ਼ ਦੇ ਵਿੱਚ ਜਾਂ ਫਿਰ ਅਸੀਂ ਫਿਲਮਾਂ ਦੇ ਵਿੱਚ ਇਹ ਚੀਜ਼ਾਂ ਵਿਖਾਵਾਂਗੇ, ਇਟ ਮੀਨਸ ਅਸੀਂ ਉਹਨਾਂ ਚੀਜ਼ਾਂ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਕਿ ਇਟ ਮਤਲਬ ਕਿ ਇਟਸ ਓਕੇ, ਮਤਲਬ ਕਿ ਜੇ ਕੋਈ ਕਰ ਰਿਹਾ ਪੁਲਿਸ ਵਾਲਾ ਤੇ ਇਹ ਅਲਾਊਡ ਆ
2: ਜੀ,
1: ਹੈ ਨਾ। ਤੇ ਸਾਨੂੰ ਜਿਹੜੇ ਫਿਲਮਾਂ ਡਾਇਰੈਕਟ ਕਰਦੇ ਆ, ਜਿਹੜੇ ਪ੍ਰੋਡਿਊਸ ਕਰਦੇ ਆ, ਜਿਹੜੇ ਰਾਈਟਰਸ ਨੇ, ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਆ। ਔਰ ਖਾਸ ਤੌਰ 'ਤੇ ਹੁਣ ਜਿਸ ਤਰ੍ਹਾਂ ਕਿ ਜੇ ਅਸੀਂ ਅੱਜ ਕੱਲ੍ਹ ਯੋਗਰਾਜ ਜੀ ਦੀ ਕਰ ਰਹੇ ਹਾਂ, ਤੇ ਜੇ ਉਹਨਾਂ ਨੇ ਇਹ ਨਾ ਕੀਤਾ ਹੁੰਦਾ, ਹੁਣ ਬੇਸ਼ੱਕ ਉਹ ਜਿੰਨੀ ਮਰਜ਼ੀ ਮਾਫੀਆਂ ਮੰਗ ਰਹੇ ਨੇ, ਹੈ ਨਾ, ਬਟ ਇੱਕ ਵਾਰੀ ਉਹਨਾਂ ਦੇ ਇਹ ਲੈਵਲ ਜਿਹੜਾ ਲੇਬਲ ਆ ਉਹ ਲੱਗ ਗਿਆ ਕਿ ਉਹਨਾਂ ਨੇ ਅਸਲ ਵਿੱਚ ਇਹ ਗੱਲ ਜਿਹੜੀ ਆ ਉਹ ਬਿਨਾਂ ਸੋਚੇ ਸਮਝੇ ਉਹ ਕਰ ਦਿੱਤੀ, ਤੇ ਉਹ ਹੁਣ ਇਹ ਹਮੇਸ਼ਾ ਵਾਸਤੇ ਰਿਕਾਰਡਡ ਰਹੇਗਾ
2: ਜੀ, ਹੈ ਨਾ, ਕਿ ਜੇ ਉਹਨਾਂ ਨੇ ਭਾਵੇਂ ਆਪਣੀ ਲਾਈਫ 'ਚ ਜਿੰਨਾ ਮਰਜ਼ੀ ਚੰਗਾ ਕੰਮ ਕੀਤਾ, ਜਿੰਨਾ ਮਰਜ਼ੀ ਵਧੀਆ ਕੰਮ ਕੀਤਾ, ਪਰ ਜਦੋਂ ਤੁਹਾਡੀ ਉਹ ਤੇ ਇੱਕ ਦਾਗ ਲੱਗ ਜਾਂਦਾ ਤਾਂ ਉਹ ਕਹਿੰਦੇ ਅਲੱਗ ਹੀ ਚਮਕਦਾ ਹੁੰਦਾ।
1: ਹਾਂ, ਕਿਉਂਕਿ ਪਤਾ ਕੀ ਆ, ਹਾਲੇ ਕਿ ਉਹਨਾਂ ਨੇ ਬਹੁਤ ਸਾਰੀਆਂ ਉਹਨਾਂ ਦੀਆਂ ਕੰਟਰੋਵਰਸੀਜ਼, ਜਿਸ ਤਰ੍ਹਾਂ ਉਹਨਾਂ ਨੇ ਕਪਿਲ ਦੇਵ ਦੇ ਅਗੇਂਸਟ ਦਿੱਤਾ, MS ਧੋਨੀ ਦੇ ਅਗੇਂਸਟ ਗੱਲ ਕੀਤੀ, ਉਹ ਇੱਕ ਬੜੇ ਹੋਰ ਲੈਵਲ ਦੀਆਂ ਗੱਲਾਂ ਸੀਗੀਆਂ, ਪਰ ਜਿਹੜੀ ਇਹ ਜਿਹੜਾ ਹੈਗਾ ਇਹ ਮਤਲਬ ਕਿ ਤੁਹਾਡਾ ਕੈਰੈਕਟਰ ਜਿਹੜਾ ਆ ਕਿ ਤੁਸੀਂ ਇਹ ਸ਼ੋਅ ਕੀਤਾ ਕਿ ਤੁਸੀਂ ਉਸ ਤਰ੍ਹਾਂ ਤੇ ਕਹਿੰਦੇ ਹੋ ਕਿ ਮੈਂ ਬਾਬਾ ਦੀਪ ਸਿੰਘ ਦਾ ਪੁੱਤਰ ਹਾਂ, ਹੈ ਨਾ, ਤੁਸੀਂ ਮਤਲਬ ਕਿ ਆਪਣੇ ਬਾਪ ਨੂੰ ਪਿੱਛੇ ਛੱਡ ਦਿੰਦੇ ਹੋ, ਹੈ, ਤੇ ਤੁਸੀਂ ਇਹੋ ਜਦੋਂ ਵੀ ਗੱਲ ਕਰਦੇ ਹੋ ਹਮੇਸ਼ਾ ਮਤਲਬ ਕਿ ਤੁਸੀਂ ਵੇਖੋਗੇ ਕਿ ਉਹਨਾਂ ਨੇ ਕਹਿਣਾ ਕਿ ਮੈਂ ਬਾਬਾ ਦੀਪ ਸਿੰਘ ਦਾ ਪੁੱਤਰ ਹਾਂ, ਤੇ ਫਿਰ ਤੁਸੀਂ ਮਤਲਬ ਕਿ ਤੁਹਾਡੀ ਸੋਚ ਕਿਸ ਤਰ੍ਹਾਂ ਦੀ ਆ
2: ਜੀ,
1: ਤੁਸੀਂ ਕਿੱਡਾ ਵੱਡਾ ਨਾਮ ਆਪਣੇ ਨਾਮ ਨਾਲ ਜੋੜਦੇ ਹੋ, ਬਟ ਉਸ ਤੋਂ ਬਾਅਦ ਤੁਸੀਂ ਇਹ ਆਪਣਾ ਕਰੈਕਟਰ ਸ਼ੋਅ ਕੀਤਾ ਆ ਇਹ ਡਾਇਲੋਗ ਬੋਲ ਕੇ, ਤੇ ਮੈਨੂੰ ਲੱਗਦਾ ਕਿ ਚਲੋ ਸ਼ਾਇਦ ਜਿਹੜੀ ਉਹਨਾਂ ਦੇ ਉੱਪਰ FIR ਦਰਜ ਹੋਈ ਆ ਉਹ ਤੇ ਸ਼ਾਇਦ ਵਾਪਸ ਹੋ ਜਾਏਗੀ, ਕਿਉਂਕਿ ਉਹਨਾਂ ਨੇ ਮਾਫੀਆਂ ਹੀ ਇੰਨੀਆਂ ਜ਼ਿਆਦਾ ਮੰਗ ਲਈਆਂ ਨੇ, ਅਤੇ ਉਹ ਜਿਹੜਾ ਕੇਸ ਆ ਸ਼ਾਇਦ ਡਿਸਮਿਸ ਹੋ ਜਾਵੇਗਾ, ਬਟ ਉਹਦੇ ਤੋਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਕਾਫੀ ਸਿੱਖਣ ਨੂੰ ਮਿਲਿਆ ਅਤੇ ਹੋਰਨਾਂ ਨੂੰ ਵੀ ਬਹੁਤ ਸਿੱਖਣ ਨੂੰ ਮਿਲਿਆ ਹੋਵੇਗਾ। ਅਤੇ ਵੈਸੇ ਵੇਖਿਆ ਜਾਵੇ ਤਾਂ ਜਿੱਥੇ ਅਸੀਂ ਕਹਿੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਨੁਕਸਾਨ ਨੇ, ਮੈਨੂੰ ਲੱਗਦਾ ਕਿ ਜੋ ਕੁਛ ਵੀ ਹੋਇਆ ਸੋਸ਼ਲ ਮੀਡੀਆ ਕਰਕੇ ਹੋਇਆ
2: ਜੀ,
1: ਹੈ ਨਾ, ਜੇ ਉਹਨਾਂ ਨੇ ਮਾਫੀਆਂ ਵੀ ਮੰਗੀਆਂ, ਮੇਰੇ ਖਿਆਲ ਕਿ ਜੇ ਸੋਸ਼ਲ ਮੀਡੀਆ ਨਾ ਹੁੰਦਾ ਤੇ ਇਹ ਸਾਰੀ ਗੱਲ ਇੰਨੀ ਜ਼ਿਆਦਾ ਨਾ ਉਛਲਦੀ, ਤੇ ਸ਼ਾਇਦ ਉਹ ਜਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਆ ਤੇ ਸ਼ਾਇਦ ਉਹ ਕਦੀ ਮਾਫੀ ਨਾ ਮੰਗਦੇ।
2: ਜੀ ਬਿਲਕੁਲ। ਬਾਕੀ ਜਿੱਦਾਂ ਕੋਈ ਵੀ ਇਹ ਦੂਜਿਆਂ ਲਈ ਵੀ ਇੱਕ ਸਿੱਖਣ ਦਾ ਹੀ ਮੌਕਾ ਹੁੰਦਾ ਜਦੋਂ ਕੋਈ ਇੱਕ ਗਲਤੀ ਕਰਦਾ ਵੀ ਜੇ ਉਹ ਇੰਨੇ ਲੰਬੇ ਸਮੇਂ ਤੋਂ ਇੰਨੇ ਐਕਸਪੀਰੀਅੰਸਡ ਹੋ ਕੇ ਲੋਕ ਉਹਨਾਂ 'ਤੇ ਉਹ ਕਰ ਸਕਦੇ ਨੇ ਅਤੇ ਜਿਹੜੇ ਨਵੇਂ ਆ ਰਹੇ ਨੇ ਜਾਂ ਜਿਨ੍ਹਾਂ ਨੇ ਹਾਲੇ ਇੰਡਸਟਰੀ 'ਚ ਆਉਣਾ ਆ ਤਾਂ ਉਹਨਾਂ ਦੇ ਲਈ ਆਪਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਐਵੇਂ ਦਾ ਕੁਛ ਨਹੀਂ ਕਰਨਾ।
1: ਬਿਲਕੁਲ
2: ਜੀ, ਕਿ ਜਦੋਂ ਕਿਉਂਕਿ ਲੋਕ ਤੁਹਾਨੂੰ ਜੇ ਅਰਸ਼ਾਂ ਤੇ ਲੈ ਕੇ ਜਾਂਦੇ ਨੇ ਤਾਂ ਲੋਕ ਤੁਹਾਡੀ ਇੱਕ ਗਲਤੀ ਪਿੱਛੇ ਤੁਹਾਨੂੰ ਫਰਸ਼ ਤੇ
1: ਵੀ ਲੈ ਆਉਂਦੇ ਆ। ਬਿਲਕੁਲ, ਔਰ ਮੈਂ ਤਾਂ ਕਹਿੰਦੀ ਹੁੰਦੀ ਹਾਂ ਕਿ ਸਾਰਾ ਕੁਛ ਜਿਹੜਾ ਨਾ ਵੀ ਇਹਦੇ ਕਰਕੇ ਸੋਸ਼ਲ ਮੀਡੀਆ ਕਰਕੇ ਅੱਜ ਕੱਲ੍ਹ ਪੋਸੀਬਲ ਹੋਇਆ ਆ। ਹੁਣ ਤੁਸੀਂ ਵੇਖੋ ਜਿਹੜੇ, ਜਿਸ ਤਰ੍ਹਾਂ ਮੈਂ ਅੱਗੇ ਵੀ ਗੱਲ ਕਰ ਰਹੀ ਸੀ ਕਿ ਜਿਹੜੇ ਪੁਲਿਸ ਆਫਿਸਰਸ ਨੇ ਕਿ ਉਹ ਕਿਸ ਤਰ੍ਹਾਂ ਟੋਰਚਰ ਕਰਦੇ ਨੇ, ਹੈ ਨਾ, ਅਤੇ ਉਹ ਅੱਜ ਤੋਂ ਪਹਿਲਾਂ ਵੀ ਹੁੰਦਾ ਹੋਏਗਾ।
2: ਹਾਂ, ਜਿੱਦਾਂ ਅਸੀਂ ਆਪਣੇ ਹਿਸਟਰੀ ਨੂੰ ਦੇਖਦੇ ਹਾਂ ਤਾਂ ਉਹਦੇ 'ਚ ਬਹੁਤ ਐਵੇਂ ਦੇ ਨਾਮੀ ਪੁਲਿਸ ਵਾਲੇ ਨੇ ਜਿਨ੍ਹਾਂ ਦਾ ਮਤਲਬ ਜਦੋਂ ਅਸੀਂ ਨਾਮ ਸੁਣਦੇ ਹਾਂ ਜਾਂ ਨਾਮ ਲੈਂਦੇ ਹਾਂ ਤਾਂ ਵੀ ਮਤਲਬ ਲੂੰਹ ਕੰਡੇ ਖੜੇ ਹੋ ਜਾਂਦੇ ਵੀ ਕਿੰਨੇ ਉਹਨਾਂ ਨੇ ਤਸ਼ੱਦਦ ਲੋਕਾਂ 'ਤੇ ਢਾਏ। ਜਾਂ ਜਦੋਂ ਅਸੀਂ ਉਹ ਟਾਈਮ ਦੀ ਗੱਲ ਕਰਦੇ ਹਾਂ ਵੀ ਜਦੋਂ ਇਨਕਾਊਂਟਰਸ ਹੁੰਦੇ ਸੀਗੇ ਤਾਂ ਉਸ ਟਾਈਮ ਮਤਲਬ ਕੋਈ ਕਾਲਪਨਿਕ ਤੌਰ 'ਤੇ ਤਾਂ ਕਿਸੇ ਚੀਜ਼ ਨੂੰ ਪੋਰਟਰੇ ਨਹੀਂ ਕਰ ਸਕਦਾ ਹੁੰਦਾ, ਕਿਤੇ ਨਾ ਕਿਤੇ ਉਹ ਸਮਾਜ 'ਚ ਰਿਐਲਿਟੀ ਚੱਲ ਰਹੀ ਹੁੰਦੀ ਆ, ਫਿਰ ਹੀ ਤੁਹਾਨੂੰ ਉਹ ਸਕਰੀਨ 'ਤੇ ਦੇਖਣ ਨੂੰ ਮਿਲਦੀ ਹੈ। ਕਿਸੇ ਨੇ ਦੇਖੀ ਹੁੰਦੀ ਆ ਤਾਂ ਉਹਦੇ ਮਨ 'ਚ ਖਿਆਲ ਆਉਂਦਾ ਵੀ ਮੈਨੂੰ ਸਮਾਜਿਕ ਤੌਰ 'ਤੇ ਜਾਂ ਸਕਰੀਨ ਦੇ ਉੱਤੇ ਲੈ ਕੇ ਆਵਾਂ। ਪੁਲਿਸ ਦੀ ਜਿੱਦਾਂ ਤੁਸੀਂ ਗੱਲ ਕਰਦੇ ਹੋ ਵੀ ਉਹਦੇ 'ਚ ਵੀ ਐਵੇਂ ਦਾ ਕੁਛ ਹੁੰਦਾ ਵੀ ਹਰ ਇੱਕ ਪੁਲਿਸ 'ਚ ਕੀ ਮੈਮ, ਜਿੱਦਾਂ ਤੁਸੀਂ ਦੇਖੋ ਕਿ ਹਰ ਇੱਕ ਕਿਸੇ ਵੀ ਸੈਕਟਰ 'ਚ ਅਸੀਂ ਕੰਮ ਕਰਦੇ ਹਾਂ ਉਹਦਾ ਇੱਕ ਨਾ ਇੱਕ ਬਲੈਕ ਹੋਲ ਹੁੰਦਾ ਆ ਜਿੱਥੇ ਕੁਛ ਨਾ ਕੁਛ ਐਵੇਂ ਦਾ ਚੱਲ ਹੀ ਰਿਹਾ ਹੁੰਦਾ ਆ ਜਿਹਦੀ ਰਿਐਲਿਟੀ ਆ ਜਿਹਦੇ ਬਾਰੇ ਸਾਰੀ ਦੁਨੀਆਂ ਨੂੰ ਨਹੀਂ ਪਤਾ ਹੁੰਦਾ।
1: ਇਸ ਤਰ੍ਹਾਂ ਨਾ ਤੈਨੂੰ ਕਿ ਜਿਹੜੀ ਪੁਲਿਸ ਆ ਵੇਖਿਆ ਜਾਵੇ ਤੇ ਉਹ ਲੋਕਾਂ ਦੀ ਸੇਫਟੀ ਲਈ ਸਿਕਿਉਰਿਟੀ ਵਾਸਤੇ ਆ, ਹੈ ਨਾ, ਤੇ ਜਦੋਂ ਤੁਸੀਂ ਇੰਡੀਆ ਦੇ ਵਿੱਚ ਹੋ ਤੇ ਤੁਸੀਂ ਪੁਲਿਸ ਨੂੰ ਵੇਖ ਕੇ ਜਿੱਥੇ ਤੁਸੀਂ ਸੇਫ ਫੀਲ ਕਰਨਾ ਚਾਹੁੰਦੇ ਹੋ ਉੱਥੇ ਤੁਸੀਂ ਸੇਫ ਨਹੀਂ ਫੀਲ ਕਰਦੇ, ਤੁਸੀਂ ਡਰਦੇ ਹੋ
2: ਜੀ,
1: ਹੈ ਨਾ। ਤੁਸੀਂ ਵੇਖਿਆ ਹੋਣਾ ਕਿ ਘਰਾਂ ਦੇ ਵਿੱਚ ਜਦੋਂ ਬੱਚਿਆਂ ਨੂੰ ਵੀ ਤੂੰ ਆਹ ਕੰਮ ਕਰ ਲੈ ਨਹੀਂ ਕਰੇਗਾ ਤੇ ਪੁਲਿਸ ਆ ਜੂਗੀ
2: ਜੀ,
1: ਹੈ ਨਾ। ਮਤਲਬ ਇੱਕ ਉਹਨਾਂ ਦੀ ਉਹ ਬਣਿਆ ਹੋਇਆ ਆ ਔਰਾ ਕਿ ਮਤਲਬ ਕਿ ਉਹ ਸੇਫਟੀ ਵਾਸਤੇ ਨਹੀਂ ਆ ਕਿ ਉਹ ਤੁਹਾਨੂੰ ਮਤਲਬ ਕਿ ਸਜ਼ਾ ਦੇਣ ਵਾਸਤੇ ਆ ਸਿਰਫ, ਹੈ ਨਾ। ਤੇ ਮੈਨੂੰ ਲੱਗਦਾ ਕਿ ਉਸੇ ਹੀ ਜਿਹੜੀ ਮੈਂਟੈਲਿਟੀ ਦੇ ਨਾਲ ਇਹ ਸਾਰੇ ਜਿਹੜੇ ਹੁਣ ਪੁਲਿਸ ਫੋਰਸ ਵਿੱਚ ਲੋਕ ਆ ਰਹੇ ਨੇ ਤੇ ਉਹ ਇਸੇ ਕਰਕੇ ਮਤਲਬ ਕਿ ਉਹਨਾਂ ਦਾ ਬਿਹੇਵੀਅਰ ਹੀ ਇੱਦਾਂ ਦਾ ਕਿ ਹਾਂ ਪੁਲਿਸ ਨੇ ਡਰਾਉਣਾ ਹੀ ਆ ਜਾਂ ਕੁੱਟਣਾ ਮਾਰਨਾ ਹੈ।
2: ਜਾਂ ਜਿਹੜੇ ਮਤਲਬ ਜਿਹਨਾਂ ਲੋਕਾਂ ਦੀ ਕੋਈ ਅਪਰੋਚ ਹੁੰਦੀ ਆ ਤਾਂ ਉਹ ਪੁਲਿਸ ਵਾਲਿਆਂ ਨੂੰ ਗੋਲਦੇ ਵੀ ਨਹੀਂ ਹੈਗੇ, ਉਹਨਾਂ ਨੂੰ ਲੱਗਦਾ ਵੀ ਕੁਛ ਉਹ ਹੈ ਹੀ ਨਹੀਂਗਾ ਵੀ ਐਵੇਂ ਹੋ ਜੂਗਾ। ਪਰ ਜੇ ਆਪਾਂ ਕੰਪੈਰੀਜ਼ਨ ਕਰੀਏ ਇੱਧਰ ਤਾਂ ਸਾਨੂੰ ਵੀ ਜੇ ਪੁਲਿਸ ਦੀ ਕਈ ਵਾਰ ਹਾਈਵੇ ਦੇ ਵੀ ਸਾਨੂੰ ਕਾਰ ਦੇਖਣੀ ਹੋਵੇ ਤਾਂ ਅਸੀਂ ਡਰ ਜਾਂਦੇ ਹਾਂ ਵੀ ਪਤਾ ਨਹੀਂ ਸਾਨੂੰ ਕੋਈ ਗਲਤੀ ਨਾ ਹੋ ਗਈ। ਹਾਲਾਂਕਿ ਜਦੋਂ ਸਾਡੇ ਨਾਲ ਡੀਲ ਕਰਦੇ ਨੇ ਤਾਂ ਉਹ ਇੰਨੇ ਪਿਆਰ ਨਾਲ ਡੀਲ ਕਰਦੇ ਨੇ ਵੀ ਸਾਨੂੰ ਇੰਨਾ ਕੰਫਰਟੇਬਲ ਫੀਲ ਕਰਵਾਉਂਦੇ ਨੇ, ਫਿਰ ਸਾਨੂੰ ਜਾ ਕੇ ਕਿਤੇ ਫਾਈਨ ਦਿੰਦੇ ਨੇ,
1: ਉਹ ਉਹਨਾਂ ਨੇ ਦੇਣਾ ਹੀ ਹੁੰਦਾ ਫਾਈਨ
2: ਵੀ। ਮਤਲਬ ਹਾਲਾਂਕਿ ਇੱਥੇ ਕੋਈ ਜਿੱਦਾਂ ਦੇਖਿਆ ਜਾਵੇ ਵੀ ਅਸੀਂ ਕਦੇ ਸੁਣਿਆ ਨਹੀਂ ਹੈਗਾ ਵੀ ਰਿਸ਼ਵਤ ਚੱਲਦੀ ਆ ਜਾਂ ਕਿਸੇ ਦੀ ਅਪਰੋਚ ਚੱਲਦੀ ਆ। ਭਾਵੇਂ ਤੁਸੀਂ ਕੁਛ ਵੀ ਕਰਦੇ ਹੋਵੋ, ਜਿੱਦਾਂ ਤੁਸੀਂ ਮਰਜ਼ੀ ਤਕੜੇ ਹੋਵੋ, ਪਰ ਪੁਲਿਸ ਤੋਂ ਇੱਥੇ ਹਰ ਕੋਈ ਡਰਦਾ। ਹਾਲਾਂਕਿ ਪੁਲਿਸ ਤੁਹਾਨੂੰ ਕਦੇ ਨਾ ਤਾਂ ਟੋਰਚਰ ਕਰੂਗੀ ਤੇ ਨਾ ਹੀ ਉਹਨਾਂ ਦਾ ਤੁਹਾਡੇ ਨਾਲ ਬਿਹੇਵੀਅਰ ਗੰਦਾ ਹੋਊ ਜਾਂ ਤੁਹਾਡੇ ਨਾਲ ਸ਼ਬਦਾਵਲੀ ਗੰਦੀ ਹੋਊਗੀ, ਪਰ ਫਿਰ ਵੀ ਉਹਨਾਂ ਦੀ ਇੱਕ ਰੈਪੂਟੇਸ਼ਨ ਐਵੇਂ ਹੁੰਦੀ ਹੈ ਕਿ ਸਾਨੂੰ ਕਿਤੇ ਨਾ ਕਿਤੇ ਅਸੀਂ ਹਮੇਸ਼ਾ ਉਹਨਾਂ ਤੋਂ ਡਰਦੇ ਹਾਂ ਜਦੋਂ ਅਸੀਂ ਉਹਨਾਂ ਦੀ ਕਾਰ ਵੀ ਦੇਖਦੇ ਹਾਂ, ਪਤਾ ਨਹੀਂ ਕੀ ਹੋ ਗਿਆ ਹੋਊਗਾ।
1: ਕਿਉਂਕਿ ਇੱਥੇ ਪਤਾ ਕੀ ਹੁੰਦਾ ਆ, ਮੈਨੂੰ ਲੱਗਦਾ ਕਿ ਇੱਥੇ ਸਾਨੂੰ ਫਾਈਨ ਦਾ ਡਰ ਹੁੰਦਾ ਆ, ਜ਼ਰੂਰ ਕੋਈ ਨਾ ਕੋਈ ਗਲਤੀ ਕੀਤੀ ਹੈ ਤੇ ਸਾਨੂੰ ਫਾਈਨ ਜਿਹੜਾ ਆ ਉਹ ਮਿਲਣਾ ਹੀ ਮਿਲਣਾ ਆ।
2: ਤੇ ਜਿਹੜੀ ਫਾਈਨ ਦੀ ਕੰਪਨਸੇਸ਼ਨ ਵੀ ਨਹੀਂ ਕੋਈ ਹੁੰਦੀ ਨਾ, ਵੀ ਜਿੱਦਾਂ ਇੰਡੀਆ ਦਾ ਆਪਾਂ ਕਹਿੰਦੇ ਹਾਂ ਵੀ ਮੇਰੀ ਉੱਥੇ ਜਾਣ ਪਛਾਣਾ ਵੀ ਮੈਂ ਅਪਰੋਚ ਕਰਵਾ ਕੇ ਸਾਰਾ ਕੁਛ ਮਾਫ਼ ਹੋ ਗਿਆ।
1: ਬਿਲਕੁਲ, ਔਰ ਇੱਥੇ ਜਦੋਂ ਕਿ ਮੈਂ ਪੁਲਿਸ ਦੀ ਗੱਲ ਚੱਲ ਰਹੀ ਹਾਂ ਔਰ ਫਾਈਨ ਦੀ ਗੱਲ ਕਰ ਰਹੀ ਹਾਂ ਤੇ ਇੱਕ ਚੀਜ਼ ਮੈਂ ਜ਼ਰੂਰ ਮੈਨੂੰ ਲੱਗਦਾ ਹੁੰਦਾ ਕਿ ਮੈਂਸ਼ਨ ਕਰਦਾ, ਕਈ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਮੈਨੂੰ ਵੀ ਆਸਟ੍ਰੇਲੀਆ ਵਿੱਚ ਰਹਿੰਦਿਆਂ ਬਹੁਤ ਸਾਲ ਹੋ ਗਏ ਸੀ ਤੇ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਜਦੋਂ ਤੁਸੀਂ ਤੁਹਾਡੇ ਕੋਲ ਲਾਇਸੈਂਸ ਆ ਤੇ ਤੁਹਾਡੇ ਕੋਲ ਉਹਦੇ ਉੱਤੇ 12 ਪੁਆਇੰਟਸ ਹੁੰਦੇ ਆ, ਹੈ ਨਾ, ਤੇ ਜਦੋਂ ਆਪਾਂ ਨੂੰ ਫਾਈਨ ਹੁੰਦਾ ਤੇ ਫਿਰ ਤੁਹਾਡੇ ਪੁਆਇੰਟਸ ਜਿਸ ਤਰ੍ਹਾਂ ਡੀਮੈਰਿਟ ਪੁਆਇੰਟਸ ਹੋ ਜਾਂਦੇ ਆ, ਹੈ ਨਾ, ਤੇ ਫਿਰ ਕਈ ਵਾਰੀ ਕਈਆਂ ਦਾ ਜਿਹੜੇ ਸਾਰੇ ਪੁਆਇੰਟਸ ਚਲੇ ਜਾਣ ਤੇ ਉਹਨਾਂ ਦਾ ਲਾਇਸੈਂਸ ਕੈਂਸਲ ਵੀ ਹੋ ਜਾਂਦਾ, ਹੈ ਨਾ। ਅੱਛਾ, ਇਹਦੇ ਵਿੱਚ ਇਹ ਜਿਹੜੀ ਗੱਲ ਮੈਨੂੰ ਪਤਾ ਲੱਗੀ ਸੀਗੀ ਬਹੁਤ ਦੇਰ ਦੇ ਬਾਅਦ, ਉਹ ਇਸ ਤਰ੍ਹਾਂ ਕਿ ਜਦੋਂ ਜੇ ਤੁਹਾਨੂੰ 2 ਸਾਲ ਦੇ ਵਿੱਚ ਕਦੀ ਫਾਈਨ ਨਹੀਂ ਹੋਇਆ
2: ਜੀ,
1: ਹੈ ਨਾ, ਤੇ ਜੇ ਤੁਹਾਨੂੰ ਫਾਈਨ ਹੋਇਆ ਤੇ ਤੁਸੀਂ ਉਹ ਜਿਹੜਾ ਫਾਈਨ ਆ ਉਹਨੂੰ ਮਾਫ਼ ਕਰਵਾ ਸਕਦੇ ਹੋ,
2: ਓਕੇ,
1: ਹੈ ਨਾ, ਉਹਨਾਂ ਨੂੰ ਲੈਟਰ ਪਾਉਣੀ ਪੈਂਦੀ ਆ। ਤੇ ਜੇ ਤੁਸੀਂ ਮਤਲਬ ਕਿ 10 ਕਿਲੋਮੀਟਰ ਤੋਂ ਬਹੁਤ ਜ਼ਿਆਦਾ ਉੱਤੇ ਚਲਾ ਰਹੇ ਹੋ ਫਿਰ ਉਹ ਜਿਹੜਾ ਫਾਈਨ ਆ ਉਹ ਨਹੀਂ, ਮਤਲਬ ਕਿ ਉਹ ਡੇਂਜਰਸ ਡਰਾਈਵਿੰਗ ਦੇ ਵਿੱਚ ਆ ਜਾਂਦਾ ਆ, ਪਰ ਜੇ 10 ਕਿਲੋਮੀਟਰ ਦੀ ਸਪੀਡ ਘੱਟ ਤੋਂ ਹੋਵੇ ਤੇ ਫਿਰ ਤੁਹਾਨੂੰ ਤੁਹਾਡਾ ਜਿਹੜਾ ਫਾਈਨ ਹੈ ਉਹ ਮਾਫ਼ ਹੋ ਜਾਂਦਾ ਤੇ ਤੁਸੀਂ ਉਹ ਜੇ ਮਤਲਬ ਕਿ 2 ਸਾਲਾਂ ਦੇ ਵਿੱਚ ਜੇ ਤੁਹਾਨੂੰ ਕੋਈ ਫਾਈਨ ਨਹੀਂ ਹੋਇਆ ਤੇ 2 ਸਾਲਾਂ ਬਾਅਦ ਫਿਰ ਤੁਹਾਡੇ ਸਾਰੇ ਜਿਹੜੇ ਪੁਆਇੰਟਸ ਨੇ ਉਹ ਵਾਪਸ ਆ ਜਾਂਦੇ ਨੇ ਤੇ ਜੇ ਕਿਸੇ ਨੂੰ ਵੀ ਮਤਲਬ ਕਿ ਫਾਈਨ ਹੋਇਆ ਹੋਵੇ ਤੇ ਤੁਸੀਂ ਆਪਣਾ ਫਾਈਨ ਵੇਵ ਆਫ ਕਰਵਾ ਸਕਦੇ ਹੋ ਔਰ ਸਿੰਪਲੀ ਉਹਨਾਂ ਨੂੰ ਇੱਕ ਲੈਟਰ ਤੁਸੀਂ ਲਿਖ ਕੇ ਪਾਉਣੀ ਹੁੰਦੀ ਆ ਫਾਈਨ ਤੁਹਾਡਾ ਮਾਫ਼ ਹੋ ਜਾਂਦਾ ਤੇ ਮੈਨੂੰ ਲੱਗਾ ਸੀਗਾ ਕਿ ਅਸੀਂ ਕਿਉਂਕਿ ਪੁਲਿਸ ਦੀ ਗੱਲ ਕਰ ਰਹੇ ਹਾਂ ਤੇ ਕਈਆਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਮੈਂ ਬਹੁਤ ਸਾਰਾ ਫਾਈਨ ਦਿੱਤੇ ਪਹਿਲੋਂ ਤੇ ਫਿਰ ਮੈਨੂੰ ਪਤਾ ਲੱਗ ਗਿਆ ਤੇ ਮੈਂ ਆਰਾਮ ਨਾਲ ਮਤਲਬ ਚਲਾਉਣੀ ਤੇ ਜੇ ਕਦੀ ਕਿਤੇ ਹੋ ਜਾਣਾ ਤੇ ਫਿਰ ਇਸ ਤਰ੍ਹਾਂ ਮਤਲਬ ਕਿ ਫਾਈਨ ਮਾਫ਼ ਕਰਵਾ ਲਿਆ ਹਾਂਜੀ ਤੇ ਮੈਨੂੰ ਲੱਗਦਾ ਕਿ ਗੀਤ ਦਾ ਟਾਈਮ ਹੋ ਗਿਆ ਅਸੀਂ ਗੀਤ ਸੁਣ ਲੈਂਦੇ ਹਾਂ ਤੇ ਗੀਤ ਤੋਂ ਬਾਅਦ ਆ ਕੇ ਫਿਰ ਅਸੀਂ ਆਪਣੀ ਜਿਹੜੀ ਡਿਸਕਸ਼ਨ ਹੈ ਉਹਨੂੰ ਅਸੀਂ ਰੱਖਾਂਗੇ ਜਾਰੀ ਤੇ ਤੁਸੀਂ ਸੁਣ ਰਹੇ ਹੋ ਜੀ ਸਾਂਝੀਵਾਲ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ ਸਾਡੀ ਡਿਸਕਸ਼ਨ ਦੇ ਬਾਰੇ ਤੁਸੀਂ ਵੀ ਕੋਈ ਕਮੈਂਟ ਕਰਨਾ ਹੋਵੇ ਤੇ ਅਸੀਂ ਇਸ ਟਾਈਮ ਟਿਕਟੋਕ ਦੇ ਉੱਪਰ ਲਾਈਵ ਹੈਗੇ ਹਾਂ ਤੁਸੀਂ ਕੀ ਸੋਚਦੇ ਹੋ ਯੋਗਰਾਜ ਜੀ ਨੂੰ ਇਹ ਜਿਹੜਾ ਡਾਇਲੋਗ ਆ ਬੋਲਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਸੀ ਤਾਂ ਕਿ ਜੇ ਕਿਸੇ ਹੋਰ ਨੂੰ ਵੀ ਕੋਈ ਇਸ ਤਰ੍ਹਾਂ ਦਾ ਡਾਇਲੋਗ ਮਿਲੇ ਕਿਸੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਫੈਸਲਾ ਬਣਾਉਣਾ ਹੋਵੇ ਡਿਸਾਈਡ ਕਰਨਾ ਹੋਵੇ ਕਿ ਮੈਂ ਬੋਲਾਂ ਜਾਂ ਨਾ ਬੋਲਾਂ ਜਾਂ ਕੀ ਕਰਾਂ ਤੇ ਤੁਸੀਂ ਵੀ ਕਮੈਂਟ ਦੇ ਵਿੱਚ ਸਾਡੇ ਨਾਲ ਸਾਂਝ ਪਾ ਸਕਦੇ ਹੋ ਸੁਣਦੇ ਹਾਂ ਗੀਤ ਗੀਤ ਤੋਂ ਬਾਅਦ ਆ ਕੇ ਫਿਰ ਅਸੀਂ ਤੁਹਾਡੇ ਨਾਲ ਸਾਂਝ ਬਣਾਵਾਂਗੇ ਸੁਣਦੇ ਰਹੋ ਸਾਂਝੀਵਾਲ ਰੇਡੀਓ ਆਵਾਜ਼ ਦਿਲਾਂ ਦੀ

0: ਜਿੱਦਾਂ ਅਸੀਂ ਯੋਗਰਾਜ ਉਹਨਾਂ ਬਾਰੇ ਗੱਲ ਕਰ ਰਹੇ ਸੀ ਤਾਂ ਨਰਿੰਦਰ ਸਿੰਘ ਕਪੂਰ ਉਹਨਾਂ ਦੀ ਇੱਕ ਬਹੁਤ ਹੀ ਸੋਹਣੀ ਕਿਤਾਬ ਆ ਖਿੜਕੀਆਂ। ਉਸ ਵਿੱਚ ਉਹ ਇੱਕ ਲਿਖਦੇ ਨੇ ਕਿ ਜੇ ਠੀਕ ਢੰਗ ਨਾਲ ਪਛਤਾਵਾ ਕੀਤਾ ਜਾਵੇ ਤਾਂ ਪਛਤਾਵੇ ਦਾ ਲਾਭ ਹੁੰਦਾ ਹੈ ਅਤੇ ਅਗਲੇ ਫੈਸਲੇ ਵਧੇਰੇ ਹੰਢਣਸਾਰ ਸਾਬਤ ਹੁੰਦੇ ਹਨ। ਪਛਤਾਵਾ ਉਸ ਕਾਰਜ ਜਾਂ ਫੈਸਲਾ ਦਾ ਹੁੰਦਾ ਹੈ ਜਿਹੜਾ ਹੋ ਗਿਆ ਹੋਵੇ ਪਰ ਜਿਹੜਾ ਫਿਊਚਰ ਵਿੱਚ ਨਾ ਹੋਵੇ। ਜੇਕਰ ਪਛਤਾਵਾ ਬੇਕਾਬੂ ਹੋ ਜਾਵੇ ਤਾਂ ਜ਼ਿੰਦਗੀ ਦਾ ਗਲਾ ਘੁੱਟਣ ਲੱਗ ਪੈਂਦਾ ਹੈ ਅਤੇ ਉਹ ਬਹੁਤ ਗੰਦੇ ਹੋ ਗਏ ਕੱਪੜਿਆਂ ਨੂੰ ਧੋ ਕੇ ਸਾਫ ਕਰਨ ਵਰਗਾ ਔਖਾ ਕਾਰਜ ਬਣ ਜਾਂਦਾ ਹੈ। ਪਰ ਕੁਝ ਲੋਕ ਨੂੰ ਪਛਤਾਵੇ ਤੋਂ ਲਾਭ ਉਠਾਉਣਾ ਆਉਂਦਾ ਹੁੰਦਾ ਹੈ। ਪਛਤਾਵੇ ਦੇ ਤਿੰਨ ਪੜਾਓ ਹੁੰਦੇ ਹਨ। ਪਹਿਲਾ ਪੜਾਓ ਆਪਣੀ ਗਲਤੀ ਜਾਂ ਅਣਗਹਿਲੀ ਨੂੰ ਮੰਨਣਾ ਹੁੰਦਾ ਹੈ। ਦੂਜਾ ਪੜਾਓ ਗਲਤੀ ਤੋਂ ਉਪਜੀ ਉਲਝਣ ਭਟਕਣ ਨੁਕਸਾਨ ਅਤੇ ਸਿੱਟਿਆਂ ਨੂੰ ਬਰਦਾਸ਼ਤ ਕਰਨਾ ਹੁੰਦਾ ਹੈ। ਤੀਜਾ ਪੜਾਓ ਨਵੀਂ ਸ਼ੁਰੂਆਤ ਬਾਰੇ ਜਾਂ ਨਵੇਂ ਉਪਰਾਲੇ ਬਾਰੇ ਸੋਚਣਾ ਵਿਉਂਤਣਾ ਹੁੰਦਾ ਹੈ। ਪਛਤਾਵੇ ਦੇ ਇਹਨਾਂ ਤਿੰਨਾਂ ਪੜਾਵਾਂ ਵਿੱਚੋਂ ਲੰਘਣ ਨਾਲ ਮਨ ਟਿਕ ਜਾਂਦਾ ਹੈ, ਹਿੰਮਤ ਜਾਗ ਪੈਂਦੀ ਹੈ ਅਤੇ ਜ਼ਿੰਦਗੀ ਅੱਗੇ ਵੱਲ ਵੱਧ ਪੈਂਦੀ ਹੈ।
1: ਹਾਂਜੀ, ਬਹੁਤ ਵਧੀਆ। ਨਰਿੰਦਰ ਸਿੰਘ ਕਪੂਰ ਜੀ ਦੀ ਕਿਤਾਬ ਖਿੜਕੀਆਂ ਦੀ ਇੱਕ ਛੋਟੀ ਜਿਹੀ ਲਿਖਤ
0: ਜੀ। ਤਾਂ ਜਿੱਦਾਂ ਉਹਨਾਂ ਨੇ ਵੀ ਬਹੁਤ ਸੋਹਣੇ ਤਰੀਕੇ ਨਾਲ ਲਿਖਿਆ ਕਿ ਜਦੋਂ ਇਨਸਾਨ ਗਲਤੀ ਕਰਦਾ, ਕਹਿੰਦੇ ਵੀ ਜਦੋਂ ਤੁਸੀਂ ਗਲਤੀ ਨੂੰ ਸੁਧਾਰ ਲਓ ਤਾਂ ਤੁਸੀਂ ਆਪਦੇ ਅੰਦਰੋਂ ਹੌਲੇ ਹੋਣ ਲੱਗ ਜਾਂਦੇ ਹੋ। ਪਰ ਜਿਹੜੇ ਪਛਤਾਵੇ ਹੁੰਦੇ ਨੇ ਉਹਨਾਂ ਦਾ ਬੋਝ ਇਨਸਾਨ ਸਾਰੀ ਜ਼ਿੰਦਗੀ ਚੁਕਾਉਂਦਾ ਜੇ ਉਹਨਾਂ 'ਤੇ ਵਕਤ ਰਹਿੰਦੇ ਕੰਮ ਨਾ ਕੀਤਾ ਜਾਵੇ।
1: ਹਾਂ, ਹੁਣ ਦੇਖੋ ਨਾ, ਜੇ ਉਹਨਾਂ ਨੇ ਜੇ ਆਪਾਂ ਯੋਗਰਾਜ ਜੀ ਦੀ ਹੀ ਗੱਲ ਕਰਦੇ ਹਾਂ ਕਿ ਉਹ ਪਛਤਾਉਂਦੇ ਨਾ ਇਸ ਚੀਜ਼ 'ਤੇ, ਹੈ ਨਾ, ਔਰ ਦਿਲੋਂ ਮਤਲਬ ਉਹ ਇਸ ਚੀਜ਼ ਨੂੰ ਨਾ ਮਹਿਸੂਸ ਕਰਦੇ ਕਿ ਹਾਂ ਮੇਰੇ ਕੋਲ ਗਲਤੀ ਹੋਈ ਆ, ਹੈ ਨਾ, ਅਤੇ ਫਿਰ ਉਹ ਕੋਟਾ ਕਚਹਿਰੀਆਂ ਵਿੱਚ ਤੁਰੇ ਫਿਰਦੇ ਰਹਿੰਦੇ, ਹੈ ਨਾ, ਕਿ ਉਹ ਉਹਨਾਂ ਦੀ ਈਗੋ ਅੱਗੇ ਲੈ ਆਉਂਦੇ। ਅਤੇ ਪਛਤਾਵਾ ਜਿਹੜਾ ਆ ਉਹ ਵੀ ਸਹੀ ਤਰੀਕੇ ਦਾ ਜੇ ਹੋਵੇ, ਸਹੀ ਤਰੀਕੇ ਨਾਲ ਫੀਲ ਕਰਕੇ, ਅਤੇ ਫਿਰ ਇਨਸਾਨ ਨੂੰ ਬਾਰ ਬਾਰ ਉਹ ਜਿਹੜੀ ਆ ਗਲਤੀ ਹੋਣ ਤੋਂ ਉਹ ਪਛਤਾਵਾ ਰੋਕਦਾ
0: ਜੀ,
1: ਹੈ ਨਾ।
0: ਜਿੱਦਾਂ ਸਾਡੀ ਲਾਈਫ 'ਚ ਵੀ ਜਦੋਂ ਅਸੀਂ ਬੇਸਿਕਲੀ ਵੀ ਦੇਖਦੇ ਹਾਂ ਕਿ ਕਈ ਵਾਰ ਅਸੀਂ ਆਪਣੀ ਲਾਈਫ 'ਚ ਕੋਈ ਅਪੋਰਚੁਨਿਟੀਜ਼ ਮਿਸ ਕਰ ਦਿੰਦੇ ਹਾਂ ਜਾਂ ਕਿਸੇ ਇਨਸਾਨ ਨੂੰ ਅਸੀਂ ਮਿਲੇ ਤਾਂ ਉੱਥੇ ਸਾਡੇ ਵੰਨੀ ਉਹ ਕੋਈ ਉਨੀਕੀ ਹੋ ਜਾਂਦੀ ਆ, ਤਾਂ ਜੇ ਅਸੀਂ ਮਾਫ਼ੀ ਮੰਗ ਲੈਂਦੇ ਹਾਂ ਜਾਂ ਅਸੀਂ ਉਸ ਚੀਜ਼ ਨੂੰ ਉਸੇ ਵੇਲੇ ਸੁਧਾਰ ਲੈਂਦੇ ਹਾਂ ਤਾਂ ਅਸੀਂ ਇੱਕ ਬਹੁਤ ਵੱਡੇ ਰਿਗਰੈਟ ਤੋਂ ਬਚ ਜਾਂਦੇ ਹਾਂ।
1: ਬਿਲਕੁਲ,
0: ਕਿਉਂਕਿ ਜ਼ਿੰਦਗੀ ਵਿੱਚ ਜਿਹੜੇ ਮੈਨੂੰ ਲੱਗਦਾ ਹੁੰਦਾ ਵੀ ਜਿਹੜੇ ਰਿਗਰੈਟਸ ਹੁੰਦੇ ਨੇ ਉਹਨਾਂ ਨੂੰ ਤੁਸੀਂ ਲਾਈਫ ਟਾਈਮ ਕੈਰੀ ਕਰਦੇ ਹੋ ਤਾਂ ਉਹ ਤੁਹਾਡੀ ਜ਼ਿੰਦਗੀ ਦੇ ਜਿਹੜੇ ਪਛਤਾਵੇ ਹੁੰਦੇ ਨੇ ਜਦੋਂ ਤੁਸੀਂ ਬੁੱਢੇ ਹੋ ਜਾਂਦੇ ਹੋ ਤਾਂ ਉਹ ਕਹਿੰਦੇ ਵੀ ਉਦੋਂ ਤੁਹਾਨੂੰ ਜ਼ਿਆਦਾ ਤੰਗ ਕਰਦੇ ਨੇ। ਜਵਾਨੀ ਵਿੱਚ ਸਾਡੇ ਕੋਲ ਬਹੁਤ ਚੀਜ਼ਾਂ ਹੁੰਦੀਆਂ ਜਿਨ੍ਹਾਂ 'ਚ ਅਸੀਂ ਆਪਣੇ ਆਪ ਨੂੰ ਉਲਝਾਇਆ ਹੁੰਦਾ ਆ, ਵੀ ਜਦੋਂ ਸਾਡੀ ਬਾਡੀ 'ਚ ਪੂਰੀ ਐਨਰਜੀ ਹੁੰਦੀ ਆ ਵੀ ਸਾਨੂੰ ਸੋਚਣ ਦਾ ਮੌਕਾ ਨਹੀਂ ਮਿਲਦਾ ਕਿ ਅਸੀਂ ਆਪਣੀ ਜ਼ਿੰਦਗੀ 'ਚ ਕੀ ਕੀਤਾ ਜਾਂ ਨਹੀਂ ਕੀ ਕੀਤਾ, ਜਾਂ ਅਸੀਂ ਉਹਨਾਂ ਨੂੰ ਕਵਰ ਅਪ ਕਰ ਲੈਂਦੇ ਹਾਂ ਹੋਰ ਚੀਜ਼ਾਂ ਦੇ ਨਾਲ।
1: ਹਾਂ, ਇਸ ਤਰ੍ਹਾਂ ਵੀ ਹੁੰਦਾ ਨਾ ਕਿ ਜਦੋਂ ਜਵਾਨੀ ਬਾਰੇ ਜਾਂ ਮਤਲਬ ਕਿ ਛੋਟੀ ਉਮਰ ਦੇ ਵਿੱਚ ਇਨਸਾਨ ਕੋਲੋਂ ਕੋਈ ਗਲਤੀ ਹੁੰਦੀ ਆ ਅਤੇ ਉਹ ਕਈ ਵਾਰੀ ਕਈ ਲੋਕ ਪਛਤਾਉਂਦੇ ਨਹੀਂ, ਕਹਿੰਦੇ ਕੋਈ ਗੱਲ ਨਹੀਂ, ਮਤਲਬ ਕਿ ਇਹ ਜੇ ਹੋ ਗਿਆ ਤਾਂ ਮੈਂ ਮੇਰੇ ਕੋਲ ਬਹੁਤ ਟਾਈਮ ਪਿਆ ਅਤੇ ਮੈਂ ਉਹ ਇਹ ਠੀਕ ਕਰ ਲੈਣਾ ਕਿ ਇਸ ਗਲਤ ਕੰਮ ਕਰਕੇ ਜਾਂ ਗਲਤ ਗੱਲ ਕਰਕੇ ਜੋ ਵੀ ਇਹਦੇ ਕੋਨਸੀਕੁਐਂਸਿਸ ਨੇ ਮੈਂ ਉਹਨਾਂ ਨੂੰ ਰਿਵਰਸ ਕਰ ਸਕਦਾ ਕਿਉਂਕਿ ਮੇਰੇ ਕੋਲ ਟਾਈਮ ਹੈਗਾ ਆ, ਹੈ ਨਾ, ਮੈਂ ਇੱਦਾਂ ਕਰ ਲੈਣਾ, ਮੈਂ ਉੱਦਾਂ ਕਰ ਲੈਣਾ, ਕਵਰ ਅਪ ਕਰ ਲੈਣਾ। ਬਟ ਜਦੋਂ ਫਿਰ ਇਨਸਾਨ ਆਪਣੇ ਬੁਢਾਪੇ ਵੱਲੇ ਜਾਂ ਜ਼ਿੰਦਗੀ ਦੇ ਆਖਰੀ ਪੜਾਵਾਂ ਵਿੱਚ ਪਹੁੰਚਦਾ ਫਿਰ ਉਹਨੂੰ ਪਤਾ ਲੱਗਦਾ ਕਿ ਉਦੋਂ ਦਾ ਮੇਰਾ ਇੱਕ ਗਲਤ ਕੀਤਾ ਹੋਇਆ ਫੈਸਲਾ ਅਤੇ ਮੈਂ ਉਹਨੂੰ ਕਦੀ ਵੀ ਠੀਕ ਨਹੀਂ ਕਰ ਪਾਇਆ
0: ਜੀ,
1: ਹੈ ਨਾ, ਅਤੇ ਉਦੋਂ ਫਿਰ ਜਿਹੜਾ ਪਛਤਾਵਾ ਉਹ ਜ਼ਿਆਦਾ ਹੁੰਦਾ
0: ਜੀ। ਅਤੇ ਜਿੱਦਾਂ ਕੋਈ ਬਚਪਨ ਜਾਂ ਜਵਾਨੀ 'ਚ ਗਲਤੀਆਂ ਕਰਦਾ ਤਾਂ ਅਸੀਂ ਉਹਨੂੰ ਮੌਕਾ ਵੀ ਦਿੰਦੇ ਹਾਂ ਸੁਧਰਨ ਦਾ, ਅਤੇ ਜਿਵੇਂ ਜਿਵੇਂ ਬੰਦਾ ਆਪਦੀ ਉਮਰ ਦੇ ਆਖਰੀ ਪੜਾਵਾਂ 'ਤੇ ਪਹੁੰਚਦਾ ਨਾ ਤਾਂ ਉਹਦੇ ਕੋਲ ਟਾਈਮ ਹੁੰਦਾ ਅਤੇ ਨਾ ਹੀ ਉਹਨੂੰ ਕੋਈ ਮੌਕਾ ਦਿੰਦਾ, ਕਿਉਂਕਿ ਉਹ ਸਾਡੇ ਲਈ ਇੱਕ ਸਿੱਖਿਆ ਦਾ ਕੇਂਦਰ ਬਣਦਾ ਹੈ ਜਿਹਦੇ ਤੋਂ ਅਸੀਂ ਸਿੱਖਣਾ ਹੁੰਦਾ। ਪਰ ਜੇ ਉਹ ਉਸ ਉਮਰ 'ਚ ਜਾ ਕੇ ਆਪ ਹੀ ਗਲਤੀਆਂ ਕਰਦਾ ਤਾਂ ਮਤਲਬ ਕਿ ਆਪਦੇ ਸਿਰ 'ਚ ਸਵਾਹ ਪਾਉਣ ਵਾਲੀ।
1: ਹਾਂ ਬਿਲਕੁਲ, ਉਹੀ ਨਾ, ਔਰ ਖਾਸ ਤੌਰ 'ਤੇ ਤੁਸੀਂ ਦੇਖੋ ਨਾ, ਜੇ ਹੁਣ ਕੋਈ ਵੱਡੀ ਉਮਰ ਵਿੱਚ ਜਾ ਕੇ ਕੋਈ ਗਲਤੀ ਕਰਦਾ ਅਤੇ ਅਗਲਾ ਕਹਿੰਦਾ ਲਓ ਜੀ ਇਹਨੇ ਆਪਣੇ ਮਤਲਬ ਕਿ ਧੌਲਿਆਂ ਦਾ ਨਹੀਂ ਜਾਂ ਚਿੱਟੇ ਸਿਰ ਦਾ ਜਾਂ ਚਿੱਟੀ ਦਾੜੀ ਦਾ ਨਹੀਂ ਇਹਨੇ ਖਿਆਲ ਕੀਤਾ, ਹੈ ਨਾ, ਅਤੇ ਉਹ ਜਿਹੜੇ ਗਲਤੀਆਂ ਹੁੰਦੀਆਂ ਆ ਫਿਰ ਉਹਨਾਂ ਦਾ ਕਈ ਵਾਰੀ ਕੋਈ ਅਜ਼ਾਲਾ ਵੀ ਨਹੀਂ ਹੁੰਦਾ, ਹੈ ਨਾ, ਅਤੇ ਉਹ ਫਿਰ ਪਛਤਾਵਾ ਕਰਕੇ ਵੀ ਫਿਰ ਕੀ ਲੈਣਾ, ਹੈ ਨਾ। ਅਤੇ ਪਰ ਜੇ ਕੋਈ ਗਲਤੀ ਹੋ ਗਈ ਆ ਤਾਂ ਉਹਦਾ ਟਾਈਮ ਨਾਲ ਜਿਹੜਾ ਪਛਤਾਵਾ ਕਰ ਲੈਣਾ, ਜਿਸ ਤਰ੍ਹਾਂ ਨਰਿੰਦਰ ਸਿੰਘ ਕਪੂਰ ਜੀ ਨੇ ਕਿਹਾ, ਔਰ ਦਿਲੋਂ ਪਛਤਾਵਾ ਕਰਨਾ ਅਤੇ ਦੁਬਾਰਾ ਉਹ ਗਲਤੀ ਨਾ ਕਰਨਾ, ਇਹੀ ਸਾਡੇ ਵਾਸਤੇ ਸਿੱਖਿਆ ਅੱਜ ਦੀ ਇਸ ਛੋਟੀ ਜਿਹੀ ਖਿੜਕੀ ਦੇ ਵਿੱਚੋਂ। ਹਾਂਜੀ, ਤੇ ਸੁਣਦੇ ਹਾਂ ਗੀਤ, ਗੀਤ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਪਾਵਾਂਗੇ ਸਾਂਝ।

ਹਾਂਜੀ ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਬਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ। ਅਤੇ ਹੁਣੇ ਹੁਣੇ ਅਸੀਂ ਗੱਲ ਕਰ ਰਹੇ ਸੀਗੇ ਕਿ ਪਛਤਾਵੇ ਦੀ, ਕਿ ਪਛਤਾਵਾ ਜਿਹੜਾ ਆ ਉਹ ਵੇਲੇ ਸਿਰ ਕਰ ਲੈਣਾ ਚਾਹੀਦਾ। ਪਹਿਲਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਕਰਨੀ ਚਾਹੀਦੀ ਕਿ ਜੇ ਤਾਂ ਸਾਨੂੰ ਪਛਤਾਵਾ ਹੋਵੇ, ਪਰ ਜੇ ਕੋਈ ਗਲਤੀ ਹੋ ਗਈ ਹੈ ਤਾਂ ਉਹਦੇ ਉੱਤੇ ਸਾਨੂੰ ਜਲਦੀ ਨਾਲ ਮਤਲਬ ਕਿ ਸੋਚ ਲੈਣਾ ਚਾਹੀਦਾ ਕਿ ਸਾਨੂੰ ਪਛਤਾਉਣਾ ਪਵੇ ਬਾਅਦ ਵਿੱਚ ਕਿ ਨਹੀਂ, ਕਿ ਅਸੀਂ ਆਪਣੀ ਮਾਫ਼ੀ ਮੰਗ ਲਈਏ। ਅਤੇ ਜਿਹੜੀ ਅਸੀਂ ਪਛਤਾਵੇ ਦੀ ਗੱਲ ਕਰ ਰਹੇ ਹਾਂ, ਇਹਨੂੰ ਥੋੜ੍ਹਾ ਜਿਹਾ ਇਹਦੇ ਨਾਲ ਅੱਜ ਕੱਲ੍ਹ ਦੇ ਜਿਹੜੇ ਹਾਲਾਤ ਚੱਲ ਰਹੇ ਨੇ ਉਹਦੇ ਨਾਲ ਵੀ ਆਪਾਂ ਜੋੜ ਲੈਂਦੇ ਹਾਂ ਕਿ ਅੱਜ ਕੱਲ੍ਹ ਜੇ ਆਸਟ੍ਰੇਲੀਆ ਦੀ ਅਸੀਂ ਗੱਲ ਕਰੀਏ ਤਾਂ ਘਰਾਂ ਦੀ ਅਫੋਰਡੇਬਿਲਿਟੀ ਕਹਿੰਦੇ ਕਿ ਬਹੁਤ ਜ਼ਿਆਦਾ ਔਖੀ ਹੋ ਗਈ ਆ, ਹੈ ਨਾ। ਖਾਸ ਕਰਕੇ ਜਿਹੜਾ ਯੰਗ ਬੱਚੇ ਆ ਉਹਨਾਂ ਨੇ ਘਰ ਆਪਣਾ ਲੈਣਾ ਉਹਨਾਂ ਵਾਸਤੇ ਬੜਾ ਔਖਾ ਹੋ ਰਿਹਾ ਆ, ਹੈ ਨਾ। ਕਹਿੰਦੇ ਆ ਕਿ ਜਿਹੜੇ ਕੁਈਨਸਲੈਂਡ ਦੇ ਵਿੱਚ ਉਹਨਾਂ ਨੇ ਫੈਡਰਲ ਗੌਰਮੈਂਟ ਦੇ ਨਾਲ ਰਲ ਕੇ 2 ਬਿਲੀਅਨ ਦਾ ਕਹਿੰਦੇ ਕਿ ਸਟੇਟ ਫੈਡਰਲ ਹਾਊਸਿੰਗ ਡੀਲ ਅਨਾਊਂਸਮੈਂਟ ਕੀਤੀ ਆ, ਜਿਸ ਦਾ ਕਹਿੰਦੇ ਕਿ ਟੀਚਾ ਜਿਹੜਾ ਹੈ ਉਹ 51,000 ਤੋਂ ਵੱਧ ਘਰ ਬਣਾਉਣਾ ਹੈ। ਤੇ ਉਹਨਾਂ ਵਿੱਚੋਂ ਜਿਹੜੇ 21,000 ਘਰ ਹੋਣਗੇ ਉਹ ਫਸਟ ਹੋਮ ਬਾਇਰ ਵਾਸਤੇ ਰਾਖਵੇਂ ਰੱਖੇ ਜਾਣਗੇ। ਤੇ ਇਹਦੇ ਨਾਲ ਜਿਹੜਾ ਆ ਕੋਸਟ ਆਫ ਲਿਵਿੰਗ ਤੇ ਹਾਊਸਿੰਗ ਪ੍ਰੈਸ਼ਰ ਦੋਵੇਂ ਕਹਿੰਦੇ ਕਿ ਫਿਰ ਇੱਕ ਵਾਰੀ ਡਿਸਕਸ਼ਨ ਵਿੱਚ ਆ ਗਏ ਨੇ, ਹੈ ਨਾ। ਹੁਣ ਗੌਰਮੈਂਟ ਨੇ ਤੇ ਮਤਲਬ ਕਿ 2 ਬਿਲੀਅਨ ਦਾ ਜਿਹੜਾ ਕਰ ਦਿੱਤਾ ਅਨਾਊਂਸਮੈਂਟ ਕਰ ਦਿੱਤੀ, ਔਰ 21,000 ਘਰ ਜਿਹੜੇ ਨੇ ਉਹ ਵੀ ਕਹਿ ਦਿੱਤਾ ਕਿ ਅਸੀਂ ਰਾਖਵੇਂ ਰੱਖ ਲਾਂਗੇ ਫਸਟ ਹੋਮ ਬਾਇਰ ਲਈ, ਹੈ ਨਾ। ਅਤੇ ਜਿਹੜੀ ਅਸੀਂ ਇਹਨੂੰ ਜੇ ਅਸੀਂ ਪਛਤਾਵੇ ਦੇ ਨਾਲ ਜੋੜ ਰਹੇ ਸੀਗੇ ਕਿ ਜਿਹੜੇ ਯੰਗ ਬੱਚੇ ਨੇ ਕਿ ਉਹ ਸਿਰਫ ਅੱਜ ਬਾਰੇ ਸੋਚ ਰਹੇ ਨੇ, ਹੈ ਨਾ, ਕਿ ਫਿਊਚਰ ਬਾਰੇ ਨਹੀਂ ਸੋਚਦੇ, ਕਿ ਆਪਣੇ ਖਰਚਿਆਂ ਦੇ ਉੱਪਰ ਜਿਹੜਾ ਆ ਉਹ ਕੰਟਰੋਲ ਨਹੀਂ ਬੱਚਿਆਂ ਦਾ ਹੁੰਦਾ, ਹੈ ਨਾ। ਕਿ ਜਿਸ ਤਰ੍ਹਾਂ ਵੈਸਟਰਨ ਕੰਟਰੀਜ਼ ਬਾਰੇ ਤਾਂ ਇਹੀ ਸੁਣਿਆ ਜਾਂਦਾ ਸੀਗਾ ਜਦੋਂ ਇੰਡੀਆ ਵਿੱਚ ਵੀ ਹੁੰਦੇ ਸੀਗੇ, ਅਤੇ ਇੱਥੇ ਆ ਕੇ ਵੀ ਇਹੀ ਵੇਖਿਆ ਕਿ ਜਿੰਨੀ ਹਫ਼ਤੇ ਦੀ ਤਨਖਾਹ ਆ ਕਿ ਉਹ ਵੀਕਐਂਡ ਤੱਕ ਖਤਮ ਕਰਕੇ ਹੈ ਅਤੇ ਫਿਰ ਅਗਲਾ ਹਫ਼ਤਾ ਸ਼ੁਰੂ ਕਰਨਾ, ਹੈ ਨਾ। ਅਤੇ ਸਾਡੇ ਵੀ ਕਈ ਜਿਹੜੇ ਮਤਲਬ ਕਿ ਯੰਗਸਟਰ ਜਿਹੜੇ ਇੱਥੇ ਜਿਹੜੇ ਬੋਰਨ ਬਰੋਟ ਅਪ ਨੇ ਜਾਂ ਜਿਹੜੇ ਬਹੁਤ ਛੋਟੀ

0: ਜਿੱਦਾਂ ਤੁਸੀਂ ਕਿਹਾ ਵੀ ਸਾਡੇ ਇਹ ਬਲੱਡ 'ਚ ਨੇ ਇਹ ਚੀਜ਼ਾਂ ਵੀ ਸਾਨੂੰ ਐਂ ਹੁੰਦਾ ਵੀ ਸਾਡਾ ਆਪਣਾ ਘਰ ਹੋਵੇ। ਮੈਨੂੰ ਲੱਗਦਾ ਜਿਹੜਾ ਬਾਹਰ ਆ ਕੇ ਮਾਈਗ੍ਰੈਂਟਸ ਨੇ ਹੀ ਜ਼ਿਆਦਾ ਟ੍ਰੈਂਡ ਚਲਾਇਆ ਵੀ ਆਪਣਾ ਘਰ ਹੋਵੇ, ਆਪਣਾ ਘਰ ਹੋਵੇ, ਕਿਉਂਕਿ ਜਦੋਂ ਅਸੀਂ ਆਪਣੇ ਬੈਕ ਹੋਮ ਹੁੰਦੇ ਹਾਂ ਤਾਂ ਉੱਥੇ ਸਾਡੇ ਸਾਰਿਆਂ ਦੇ ਆਪਣੇ ਘਰ ਹੁੰਦੇ ਨੇ ਤਾਂ ਸਾਨੂੰ ਲੱਗਦਾ ਵੀ ਇਹ ਸਾਡਾ ਆਪਣਾ ਆ। ਜਦੋਂ ਅਸੀਂ ਰੈਂਟ ਦੇ ਘਰਾਂ 'ਚ ਰਹਿੰਦੇ ਹਾਂ ਇੱਥੇ ਆ ਕੇ ਤਾਂ ਸਾਨੂੰ ਇੱਕ ਤਾਂ ਮੈਨੂੰ ਲੱਗਦਾ ਹੁੰਦਾ ਵੀ ਉਹ ਦਿੱਕਤ ਲੱਗਦੀ ਹੁੰਦੀ ਵੀ ਘਰ ਬਾਰੀ ਬਾਰੀ ਬਦਲਨੇ, ਜਾਂ ਸਾਡੇ ਤੇ ਇੱਕ ਪ੍ਰੈਸ਼ਰ ਹੁੰਦਾ ਵੀ ਕਦੋਂ ਅਗਲੇ ਨੇ ਕਹਿ ਦੇਣਾ ਵੀ ਤੁਸੀਂ ਘਰ ਚੇਂਜ ਕਰ ਲਓ ਤੇ ਅਸੀਂ ਲੱਭਣਾ, ਤਾਂ ਸਾਨੂੰ ਲੱਗਦਾ ਹੁੰਦਾ ਵੀ ਕਦੋਂ ਟਾਈਮ ਆਊਗਾ ਵੀ ਜਦੋਂ ਅਸੀਂ ਕਵਾਂਗੇ ਵੀ ਇਹ ਮੇਰਾ ਘਰ ਆ ਤੇ ਹੁਣ ਮੈਨੂੰ ਇੱਥੋਂ ਕੋਈ ਕੱਢ ਨਹੀਂ ਸਕਦਾ।
1: ਬਿਲਕੁਲ ਸਹੀ ਗੱਲ ਆ ਕਿ ਇਹਨੂੰ ਅਸੀਂ ਇਨਵੈਸਟਮੈਂਟ ਦੇ ਨਾਲ ਨਹੀਂ ਜੋੜ ਸਕਦੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹਦੇ ਵਿੱਚ ਸਾਡੇ ਖਾਸ ਤੌਰ ਤੇ ਕਲਚਰ ਦੇ ਵਿੱਚ ਇਹਨੂੰ ਇੱਕ ਸਟੈਬਿਲਿਟੀ ਮੰਨਿਆ ਜਾਂਦਾ ਆ, ਹੈਨਾ, ਫਿਰ ਇੱਜ਼ਤ ਦੇ ਨਾਲ ਜਾਂ ਮਤਲਬ ਕਿ ਜਿਸ ਤਰ੍ਹਾਂ ਕਿ ਫਿਊਚਰ ਸਿਕਿਉਰਿਟੀ ਦੇ ਨਾਲ ਜੋੜਿਆ ਜਾਂਦਾ, ਤੇ ਜਿਹੜੀ ਇਹ ਸਾਰੀਆਂ ਚੀਜ਼ਾਂ ਨੇ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਨੇ। ਔਰ ਜਿਨ੍ਹਾਂ ਨੇ ਖਾਸ ਤੌਰ 'ਤੇ ਇੱਥੇ ਆ ਕੇ ਜਦੋਂ ਪੀ ਆਰ ਲਈ ਸਟਰਗਲ ਕੀਤਾ, ਫਿਰ ਸਿਟੀਜ਼ਨਸ਼ਿਪ ਲਈ ਸਟਰਗਲ ਕੀਤਾ, ਅਤੇ ਉਹਨਾਂ ਨੂੰ ਫਿਰ ਲੱਗਦਾ ਹੁੰਦਾ ਕਿ ਹੁਣ ਜਦੋਂ ਘਰ ਬਣਾ ਲਿਆ ਅਤੇ ਹੁਣ ਤਾਂ ਪੱਕੇ ਇੱਥੋਂ ਦੇ ਹੋ ਗਏ
0: ਜੀ,
1: ਹੈਨਾ, ਅਤੇ ਫਿਰ ਜਿਹੜਾ ਕਈਆਂ ਨੂੰ ਇਸ ਤਰ੍ਹਾਂ ਵੀ ਲੱਗ ਰਿਹਾ ਹੁੰਦਾ ਕਿ ਅਸੀਂ ਸ਼ਾਇਦ ਵੀ ਪਿੱਛੇ ਜਾਣਾ
0: ਜੀ,
1: ਹੈ ਨਾ, ਤੇ ਉਹ ਵੀ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਜਦੋਂ ਅਸੀਂ ਆਪਣੇ ਘਰ ਬਣਾ ਲੈਂਦੇ ਹਾਂ
0: ਜੀ। ਜਿੱਦਾਂ ਤੁਸੀਂ ਕਿਹਾ ਵੀ ਸਾਨੂੰ ਇਹ ਹੁੰਦਾ ਵੀ ਆਪਣਾ ਘਰ ਬਣਾਈਏ, ਤਾਂ ਸਾਡੇ ਟਾਰਗੇਟ ਹੀ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਅਸੀਂ ਇੱਥੇ ਆਉਣੇ ਹਾਂ ਤਾਂ ਇਹੀ ਹੁੰਦਾ ਵੀ ਪਹਿਲਾਂ ਆਪਣੀ ਸਟੱਡੀ ਕੰਪਲੀਟ ਕਰਨੀ, ਫਿਰ ਪੀ ਆਰ ਲੈਣੀ, ਫਿਰ ਸਾਡਾ ਅਗਲਾ ਟਾਰਗੇਟ ਘਰ ਹੁੰਦਾ।
1: ਹਾਂ, ਮਤਲਬ ਕਿ ਇਹ ਤੇ ਮਤਲਬ ਜਿਸ ਤਰ੍ਹਾਂ ਨਾ ਇੱਕ ਕਹਿੰਦੇ ਹੁੰਦੇ ਕਿ ਨੇਚਰ ਦਾ, ਹੈਨਾ, ਵੀ ਇਹ ਹੋਣਾ ਹੀ ਹੋਣਾ, ਇਹਨੂੰ ਕੋਈ ਟਾਲ ਨਹੀਂ ਸਕਦਾ, ਹੈਨਾ, ਇਹ ਨੇਚਰ ਦਾ ਰੂਲ ਆ ਕਿ ਆ ਕੇ ਤੁਸੀਂ ਦੂਸਰੀ ਕੰਟਰੀ ਵਿੱਚ ਆਏ, ਡਜ਼ਨਟ ਮੈਟਰ ਕਿਹੜੀ ਕੰਟਰੀ ਵਿੱਚ ਜਾਂਦੇ ਹੋ ਜਾਂ ਕਿਹੜੀ ਕੰਟਰੀ ਤੋਂ ਕਿਹੜੀ ਕੰਟਰੀ 'ਚ ਜਾਂਦੇ ਹੋ, ਕਿ ਤੁਸੀਂ ਪਹਿਲਾਂ ਪੀ ਆਰ ਵਾਸਤੇ ਕੋਸ਼ਿਸ਼ ਕਰਨੀ ਆ, ਫਿਰ ਸਿਟੀਜ਼ਨਸ਼ਿਪ ਲੈ ਲੈਣੀ ਆ, ਫਿਰ ਚਲੋ ਵਿੱਚ ਮਤਲਬ ਸਿਟੀਜ਼ਨਸ਼ਿਪ ਤੇ ਘਰ ਲੈਣ ਦੇ ਵਿੱਚ ਇੱਕ ਵਿਆਹ ਦਾ ਵੀ ਆ ਜਾਂਦਾ ਕਿ ਵਿਆਹ ਕਰਨਾ ਹੈ, ਤੇ ਉਸ ਤੋਂ ਬਾਅਦ ਮਤਲਬ ਕਿ ਘਰ ਜਿਹੜਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਆ। ਔਰ ਖਾਸ ਤੌਰ 'ਤੇ ਕਿਉਂਕਿ ਜਿਸ ਤਰ੍ਹਾਂ ਘਰਾਂ ਦੀਆਂ ਕੀਮਤਾਂ ਵੱਧਦੀਆਂ ਨੇ, ਹੈ ਨਾ, ਕਿਉਂਕਿ ਤੁਸੀਂ ਵੇਖੋ ਕਿਤੇ ਵੀ ਆ ਜ਼ਮੀਨ ਦੀ ਕੀਮਤ ਹਮੇਸ਼ਾ ਵੱਧਦੀ ਵੱਧਦੀ ਆ, ਹੈ ਨਾ, ਔਰ ਉਹਦੇ ਉੱਪਰ ਜਿਹੜਾ ਫਿਰ ਕੰਸਟਰਕਸ਼ਨ ਆ, ਹੈ ਨਾ, ਉਹ ਵੀ ਦਿਨੋਂ ਦਿਨ ਜਿਸ ਤਰ੍ਹਾਂ ਵੱਧਦੀ ਆ, ਜਿੱਥੇ ਅਸੀਂ ਕੰਮ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਉਹਦੇ ਜ਼ਿਆਦਾ ਪੈਸੇ ਮਿਲਣ, ਅਤੇ ਇਸੇ ਤਰ੍ਹਾਂ ਫਿਰ ਜਿਹੜੀ ਹਾਊਸਿੰਗ ਇੰਡਸਟਰੀ ਆ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਆ ਕਿ ਕੋਸਟ ਆਫ ਕੰਸਟਰਕਸ਼ਨ ਜਿਹੜੀ ਉਹ ਮਹਿੰਗੀ ਹੁੰਦੀ ਜਾਂਦੀ ਆ, ਅਤੇ ਫਿਰ ਮਤਲਬ ਕਿ ਸਾਰਾ ਕੁਛ ਮਹਿੰਗਾ ਹੋ ਜਾਂਦਾ। ਔਰ ਖਾਸ ਤੌਰ 'ਤੇ ਜਿਹੜਾ ਅੱਜ ਕੱਲ੍ਹ ਆ ਉਹ ਕਿਉਂਕਿ ਮਹਿੰਗਾਈ ਉਸ ਤਰ੍ਹਾਂ ਹੀ ਬਹੁਤ ਆ, ਹੈ ਨਾ, ਰੈਂਟ ਬਹੁਤ ਜ਼ਿਆਦਾ ਹੋ ਗਿਆ
0: ਜੀ,
1: ਰੈਂਟ ਤੋਂ ਬਾਅਦ ਫਿਰ ਗਰੋਸਰੀ ਜਿਹੜੀ ਲਿਵਿੰਗ ਆ, ਹੈ ਨਾ, ਹੁਣ ਤੁਸੀਂ ਦੇਖੋ ਫਿਊਲ ਜਿਹੜਾ ਆ ਉਹ ਮਤਲਬ ਕਿ ਡਬਲ ਟ੍ਰਿਪਲ ਹੋ ਗਿਆ ਆ, ਅਤੇ ਉਹਦੇ ਕਰਕੇ ਥੋੜ੍ਹਾ ਜਿਹਾ ਔਖਾ ਹੋ ਰਿਹਾ, ਅਤੇ ਇਹੀ ਹੋ ਸਕਦਾ ਕਿ ਖਰਚਿਆਂ 'ਤੇ ਜਿਹੜਾ ਕੰਟਰੋਲ ਕੀਤਾ ਜਾਵੇ, ਜਿਹੜੇ ਅਸੀਂ ਬਿਨਾਂ ਮਤਲਬ ਤੋਂ ਅਸੀਂ ਖਰਚੇ ਕਰ ਦਿੰਦੇ ਹਾਂ ਉਹ ਨਾ ਕੀਤੇ ਜਾਣ, ਮਤਲਬ ਕਿ ਜਿਹੜੇ ਅਵੋਇਡ ਕੀਤੇ ਜਾ ਸਕਦੇ, ਆਪਾਂ ਇਹ ਨਹੀਂ ਕਹਿੰਦੇ ਕਿ ਕੰਜੂਸ ਹੋ ਜਾਓ, ਪਰ ਜੇ ਮਤਲਬ ਕਿ ਤੁਸੀਂ ਕੰਟਰੋਲ ਕਰ ਸਕਦੇ ਹੋ ਤਾਂ ਜ਼ਰੂਰ ਕੰਟਰੋਲ ਕਰੋ, ਹੈ ਨਾ। ਇੱਕ ਮੈਨੂੰ ਲੱਗਦਾ ਕਿ ਸਾਡੇ ਕੋਲ ਇੱਥੇ ਕੋਮੈਂਟ ਆਇਆ ਆ, ਕਹਿੰਦੇ ਮੈਨੂੰ ਸਾਡੀ ਮੇਨ ਸਾਡੀ ਜਨਰੇਸ਼ਨ ਔਜ਼ੀ ਬਣ ਗਈ ਹੈ, ਔਜ਼ੀ ਇੰਡੀਅਨ ਕਲਚਰ ਨੇ ਉਸੇ ਕਰ ਰਹੇ ਹਨ। ਹਾਂ ਬਿਲਕੁਲ, ਇਹਨਾਂ ਨੇ ਜੰਨਤ ਕਲੈਕਸ਼ਨ ਨਹੀਂ ਜਸਟ ਯੂਨੀਕ ਕਲੈਕਸ਼ਨਸ ਵਾਲਿਆਂ ਨੇ ਇਹਨਾਂ ਨੇ ਕਮੈਂਟ ਕੀਤਾ। ਹਾਂਜੀ, ਦੇਖੋ ਪਤਾ ਕੀ ਹੈ, ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕਿ ਅਸੀਂ ਜਿਸ ਕੰਟਰੀ ਦੇ ਵਿੱਚ ਆਏ ਹਾਂ, ਹੈ ਨਾ, ਅਸੀਂ ਉਹੋ ਜਿਹੇ ਹੋਣਾ
0: ਜੀ,
1: ਹੈ ਨਾ, ਬਟ ਇਹ ਜ਼ਰੂਰੀ ਨਹੀਂ ਆ ਕਿ ਅਸੀਂ 100% ਉਹੋ ਜਿਹੇ ਹੋਣਾ, ਜੋ ਉਹਨਾਂ ਦੀਆਂ ਚੰਗੀਆਂ ਗੱਲਾਂ ਨੇ
0: ਜੀ,
1: ਹੈ ਨਾ, ਉਹ ਅਸੀਂ ਉਹ ਅਡੋਪਟ ਕਰ ਲਈਏ
0: ਜੀ,
1: ਜੋ ਸਾਨੂੰ ਮਾੜੀਆਂ ਲੱਗਦੀਆਂ ਉਹ ਅਸੀਂ ਰਹਿਣ ਦਈਏ। ਹੁਣ ਜੇ ਅਸੀਂ ਆਸਟ੍ਰੇਲੀਆ ਵਿੱਚ ਆਏ ਹਾਂ ਤੇ ਆਸਟ੍ਰੇਲੀਅਨਸ ਵੀ ਸਾਡੀਆਂ ਗੱਲਾਂ ਸਿੱਖ ਰਹੇ ਨੇ
0: ਜੀ,
1: ਇਹ ਜ਼ਰੂਰੀ ਨਹੀਂ ਕਿ ਅਸੀਂ ਉਹਨਾਂ ਨੂੰ ਫੋਲੋ ਕਰਨਾ, ਔਰ ਸਾਡੀਆਂ ਜਿਹੜੀਆਂ ਚੰਗੀਆਂ ਗੱਲਾਂ ਨੇ ਫੈਮਿਲੀ ਦੇ ਵਿੱਚ ਰਹਿਣਾ
0: ਜੀ,
1: ਹੈ ਨਾ। ਤੁਸੀਂ ਵੇਖੋ ਇਹ ਮਤਲਬ ਵੈਸਟਰਨ ਕੰਟਰੀਜ਼ ਦਾ ਇੱਕ ਰੂਲ ਹੀ ਸਮਝ ਲਓ ਕਿ ਉਹਨਾਂ ਦਾ ਕਲਚਰ ਸੀਗਾ ਕਿ 18 ਸਾਲ ਦਾ ਬੱਚਾ ਹੋਇਆ ਤਾਂ ਘਰੋਂ ਚਲੇ ਜਾਂਦੇ ਸੀ, ਹੈ ਨਾ, ਜਾਂ ਕਿ ਉਹ ਭਾਵੇਂ ਕਿਸੇ ਦੇ ਨਾਲ ਸ਼ੇਅਰਿੰਗ 'ਚ ਰਹਿਣ, ਹੈ ਨਾ, ਜਾਂ ਉਹ ਆਪਣਾ ਜੇ ਅਫੋਰਡ ਕਰ ਸਕਦੇ ਨੇ ਆਪਣਾ ਪਰਸਨਲ ਕੋਈ ਯੂਨਿਟ ਲੈਣ, ਘਰ ਲੈਣ, ਜਿਸ ਤਰ੍ਹਾਂ ਵੀ ਆਪਣੀ ਅਫੋਰਡੇਬਿਲਿਟੀ ਦੇ ਹਿਸਾਬ ਦੇ ਨਾਲ, ਪਰ ਉਹ ਘਰੋਂ ਚਲੇ ਜਾਂਦੇ ਸੀ, ਹੈ ਨਾ। ਅਤੇ ਹੁਣ ਤੁਸੀਂ ਵੇਖੋ, ਕਿਉਂਕਿ ਉਹਨਾਂ ਨੇ ਸਾਨੂੰ ਲੋਕਾਂ ਨੂੰ ਵੇਖਿਆ ਕਿ ਸਾਡੇ ਬੱਚੇ ਜਿਹੜੇ ਨੇ ਉਹ ਵਿਆਹ ਵੀ ਹੋ ਜਾਂਦੇ ਫਿਰ ਵੀ ਨਾਲ ਹੀ ਰਹਿੰਦੇ ਨੇ, ਹੈ ਨਾ, ਅਤੇ ਉਹਨਾਂ ਨੇ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਨੇ, ਕਿਉਂਕਿ ਇਹ ਸਾਡੀ ਚੰਗੀ ਗੱਲ ਸੀਗੀ
0: ਜੀ,
1: ਹੈ ਨਾ। ਅਤੇ ਸਾਨੂੰ ਵੀ ਚਾਹੀਦਾ ਕਿ ਅਸੀਂ ਉਹਨਾਂ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਨੇ ਉਹ ਜ਼ਰੂਰ ਅਪਣਾਈਏ, ਪਰ ਬਿਲਕੁਲ ਉਹਨਾਂ ਵਰਗੇ ਹੋ ਜਾਣਾ

0: ਫਜ਼ੂਲ ਦੀਆਂ ਫਜ਼ੂਲ ਖਰਚੀ ਜਿਹੜੀ ਕਰਕੇ ਤੇ ਆਪਣੀ ਖਾਸ ਤੌਰ ਤੇ ਜਿਹੜੀ ਘਰਾਂ ਦੀ ਅਫੋਰਡੇਬਿਲਿਟੀ ਆ ਉਹਨੂੰ ਘਟਾਉਣਾ ਉਹ ਸਾਨੂੰ ਨਹੀਂ ਚਾਹੀਦਾ।
1: ਬਿਲਕੁਲ
0: ਹਾਂਜੀ, ਇਹ ਕਹਿੰਦੇ ਨੇ ਕਿ ਮੈਮ ਇੱਕ ਚੀਜ਼ ਵਾਇਰਲ ਹੁੰਦੀ ਹੈ ਸਭ ਉਸਨੂੰ ਫੋਲੋ ਕਰਨਾ ਸ਼ੁਰੂ ਕਰ ਹੋ ਜਾਂਦੇ ਨੇ, ਚਾਹੇ ਉਸਦੀ ਉਸਦੀ ਲੋੜ ਹੋਵੇ ਜਾਂ ਨਾ ਹੋਵੇ। ਹਾਂਜੀ ਬਿਲਕੁਲ, ਖਾਸ ਤੌਰ 'ਤੇ ਜਿਸ ਤਰ੍ਹਾਂ ਅਸੀਂ ਸੋਸ਼ਲ ਮੀਡੀਆ ਦੀ ਸਵੇਰ ਤੋਂ ਇਹੀ ਗੱਲ ਕਰ ਰਹੇ ਹਾਂ ਕਿ ਸੋਸ਼ਲ ਮੀਡੀਆ ਬੜਾ ਵਧੀਆ, ਬਟ ਤੁਸੀਂ ਵੇਖੋ ਨਾ ਕਿ ਜੇ ਹੁਣ ਕਿਸੇ ਨੂੰ ਨਵੀਂ ਜੁੱਤੀ ਦੀ ਲੋੜ ਸੀ ਅਤੇ ਉਹਨੇ ਖਰੀਦ ਲਈ ਅਤੇ ਉਹਨੇ ਖਰੀਦ ਕੇ ਸੋਸ਼ਲ ਮੀਡੀਆ ਦੇ ਉੱਪਰ ਉਹਦੀ ਫੋਟੋ ਪਾ ਦਿੱਤੀ ਅਤੇ ਮੇਰੇ ਕੋਲ ਘਰ ਪਹਿਲੇ 4 ਜੁੱਤੀਆਂ ਪਈਆਂ ਨੇ
1: ਜੀ,
0: ਮੈਨੂੰ ਲੋੜ ਨਹੀਂ ਹੈਗੀ
1: ਜੀ,
0: ਅਤੇ ਮੈਂ ਜ਼ਰੂਰੀ ਕਿ ਮਤਲਬ ਕਿ ਕਿਸੇ ਨੇ ਲਈ ਹੈ। ਹੁਣ ਕਈ ਲੋਕ ਹੋਲੀਡੇਜ਼ ਜਾਂਦੇ ਆ, ਠੀਕ ਹੈ, ਉਹ ਇੰਜੋਏ ਕਰ ਰਹੇ ਨੇ, ਹੈਨਾ, ਉਹ ਅਫੋਰਡ ਕਰ ਰਹੇ ਨੇ ਤੇ ਉਹ ਉਹਨਾਂ ਨੇ ਜਾ ਕੇ ਉੱਥੇ ਫੋਟੋਜ਼ ਪਾ ਵੀ ਦਿੱਤੀਆਂ। ਜੇ ਤੁਸੀਂ ਅਫੋਰਡ ਨਹੀਂ ਕਰ ਸਕਦੇ, ਅਸੀਂ ਜ਼ਰੂਰੀ ਥੋੜ੍ਹੀ ਕਿ ਹਰ ਇੱਕ ਚੀਜ਼ ਅਸੀਂ ਜੋ ਮੇਰੇ ਫਰੈਂਡ ਜਾਂ ਮੇਰੀ ਭੈਣ ਜਾਂ ਮੇਰੇ ਭਰਾ ਜਾਂ ਉਹ ਜੋ ਅਫੋਰਡ ਕਰ ਸਕਦੇ ਨੇ ਉਹ ਮੈਂ ਵੀ ਅਫੋਰਡ ਕਰਨਾ। ਹਰ ਇੱਕ ਨੇ ਆਪੋ ਆਪਣੀ ਜੇਬ ਦੇ ਮੁਤਾਬਕ ਜਿਹੜਾ ਖਰਚਾ ਕਰਨਾ ਆ ਉਹੀ ਕਰਨਾ ਚਾਹੀਦਾ ਆ, ਦੂਸਰੇ ਨੂੰ ਵੇਖ ਕੇ ਨਹੀਂ ਕਿ ਹਾਂ ਉਹ ਕਹਿੰਦੇ ਹੁੰਦੇ ਕਿ ਦੂਜੇ ਨੂੰ ਵੇਖ ਕੇ ਫਾਹ ਲੈਣਾ
1: ਜੀ,
0: ਹੈਨਾ। ਤੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਨਾਲ ਅਸੀਂ ਆਪਣੇ ਘਰਾਂ ਦੇ ਵਿੱਚ ਜਿਹੜਾ ਮਾਹੌਲ ਆ ਉਹਨੂੰ ਵੀ ਆਪਾਂ ਥੋੜ੍ਹਾ ਜਿਹਾ ਅਣਸੁਖਾਵਾਂ ਬਣਾ ਲੈਂਦੇ ਹਾਂ ਅਤੇ ਆਪਣੀ ਜ਼ਿੰਦਗੀ ਨੂੰ ਅਣਸੁਖਾਵਾਂ 'ਤੇ ਅਸੀਂ ਜ਼ਰੂਰੀ ਕਰ ਲੈਂਦੇ ਹਾਂ ਇਸ ਤਰ੍ਹਾਂ ਦੇ ਜਿਹੜੇ ਫਜ਼ੂਲ ਦੇ ਖਰਚੇ ਨੇ। ਔਰ ਖਾਸ ਤੌਰ 'ਤੇ ਜੇ ਅਸੀਂ ਗੱਲ ਕਰ ਰਹੇ ਸੀਗੇ ਘਰਾਂ ਦੀ ਕਿ ਬੇਸ਼ੱਕ ਜਿਹੜੀਆਂ ਗੌਰਮੈਂਟ ਨੇ ਉਹਨਾਂ ਨੇ ਘਰ ਅਨਾਊਂਸ ਕਰ ਦਿੱਤੇ ਅਤੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇੰਨੇ ਘਰ ਰਾਖਵੇਂ ਰੱਖ ਦਿੱਤੇ ਆ ਜਾਂ ਇੰਨੇ ਬਿਲੀਅਨ ਦੀ ਅਸੀਂ ਅਨਾਊਂਸਮੈਂਟ ਕਰ ਦਿੱਤੀ ਆ ਕਿ ਗੌਰਮੈਂਟ ਇੰਨੇ ਘਰ ਬਣਾਵੇਗੀ, ਬਟ ਕੀ ਜਿਹੜੀ ਅਫੋਰਡੇਬਿਲਿਟੀ ਆ ਉਹ ਈਜ਼ੀ ਹੋ ਜਾਏਗੀ? ਉਹਦੇ ਵਾਸਤੇ ਤੁਹਾਨੂੰ ਫਿਰ ਵੀ ਸੇਵਿੰਗ ਜਿਹੜੀ ਆ ਉਹ ਕਰਨੀ ਹੀ ਪੈਣੀ ਆ। ਸੇਵਿੰਗ ਕਰੋਗੇ ਤੇ ਫਿਰ ਇਹ ਨਹੀਂ ਕਿ ਮਤਲਬ ਹੁਣ ਗਵਰਨਮੈਂਟ ਦੀ ਅਸੀਂ ਅਨਾਊਂਸਮੈਂਟ ਸੁਣ ਲਈਏ ਤੇ ਅਸੀਂ ਕੀ ਉਹ ਨਹੀਂ ਜੀ ਨਹੀਂ ਹੁਣ ਤਾਂ ਘਰੀ ਬੜੇ ਈਜ਼ੀ ਹੋ ਜਾਣੇ ਆ ਤੇ ਅਸੀਂ ਮਤਲਬ ਕਿ ਆਪਣੇ ਖਰਚੇ ਜਿਹੜੇ ਆ ਉਹਨਾਂ 'ਤੇ ਕੰਟਰੋਲ ਨਹੀਂ ਕਰਨਾ ਜਾਂ ਅਸੀਂ ਸੇਵਿੰਗ ਨਹੀਂ ਕਰਨੀ। ਜਿੰਨੀ ਜ਼ਿਆਦਾ ਸੇਵਿੰਗ ਕਰੋਗੇ ਉਨੇ ਤੁਸੀਂ ਈਜ਼ੀਲੀ ਘਰ ਨੂੰ ਅਫੋਰਡ ਕਰ ਪਾਓਗੇ, ਉਨਾ ਤੁਸੀਂ ਜਿਹੜਾ ਡਿਪੋਜ਼ਿਟ ਆ ਉਹ ਜ਼ਿਆਦਾ ਦੇ ਪਾਓਗੇ ਅਤੇ ਜਿਹੜਾ ਲੋਨ ਆ ਉਹ ਤੁਹਾਡੇ ਉੱਪਰ ਘੱਟ ਹੋਵੇਗਾ ਅਤੇ ਤੁਸੀਂ ਘਰ ਜਿਹੜਾ ਆ ਉਹਨੂੰ ਈਜ਼ੀਲੀ ਆਪਣਾ ਮੇਨਟੇਨ ਕਰ ਸਕਦੇ ਹੋ
1: ਜੀ।
0: ਹਾਂਜੀ, ਅਤੇ ਸੁਣਦੇ ਹੋ ਫਿਰ ਗੀਤ?
1: ਹਾਂਜੀ
0: ਹਾਂਜੀ,
1: ਅਤੇ
0: ਗੀਤ ਤੋਂ ਬਾਅਦ ਫਿਰ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ ਅਤੇ ਜੇ ਤੁਸੀਂ ਕਮੈਂਟਸ ਕਰਨੇ ਆ ਤਾਂ ਟਿਕਟੋਕ ਦੇ ਉੱਪਰ ਕਮੈਂਟ ਕਰ ਸਕਦੇ ਹੋ, ਅਸੀਂ ਤੁਹਾਡੇ ਕਮੈਂਟਸ ਜ਼ਰੂਰ ਪੜ੍ਹਾਂਗੇ ਗੀਤ ਦੇ ਦੌਰਾਨ।

0: ਹਾਂਜੀ ਵਾਪਸ ਆ ਗਈਆਂ ਇਸ ਟਾਈਮ ਸਟੂਡੀਓ ਦੇ ਵਿੱਚ 11:49 ਤੇ 17 ਸੈਕਿੰਡ ਹੋ ਚੁੱਕੇ ਨੇ ਜਿਸ ਦਾ ਮਤਲਬ ਹੈ ਕਿ ਪ੍ਰੋਗਰਾਮ ਆਪਣੇ ਆਖਰੀ ਪੜਾਵਾਂ ਦੇ ਵਿੱਚ ਹੈ ਬਹੁਤ ਜਲਦੀ ਤੁਹਾਡੇ ਕੋਲੋਂ ਇਜਾਜ਼ਤ ਚਾਹਵਾਂਗੇ ਅਤੇ ਅੱਜ ਵੈਦਰ ਜਿਹੜਾ ਮੈਲਬਰਨ ਦਾ ਕਾਫੀ ਵਧੀਆ ਫੇਰ ਪਹਿਲਾਂ ਤਾਂ ਲੱਗਦਾ ਸੀ ਬਹੁਤ ਠੰਡ ਹੋਵੇਗੀ ਪਰ ਧੁੱਪ ਨਿਕਲੀ ਹੋਈ ਹੈ ਅਤੇ ਕਦੀ ਕਦੀ ਸੂਰਜ ਦੇਵਤਾ ਛਾਤੀ ਮਾਰ ਲੈਂਦੇ ਨੇ ਅਤੇ ਕਦੀ ਕਦੀ ਛੁੱਪ ਜਾਂਦੇ ਨੇ ਸੋ ਲੁਕਾ ਛੁੱਪੀ ਜਿਹੜੀ ਆ ਉਹ ਸੂਰਜ ਦੀ ਚੱਲ ਰਹੀ ਆ ਅੱਜ ਦਾ ਜਿਹੜਾ ਟੈਂਪਰੇਚਰ ਆ ਉਹ 16-17 ਡਿਗਰੀ ਹੋਵੇਗਾ ਮੈਕਸੀਮਮ ਅਤੇ ਟਿਊਜ਼ਡੇ ਨੂੰ ਜਿਹੜਾ ਉਹ ਮੈਕਸੀਮਮ 16 ਡਿਗਰੀ ਹੋਵੇਗਾ ਅਤੇ ਵੈਨਸਡੇ ਨੂੰ ਫਿਰ 16 ਡਿਗਰੀ ਕਿਉਂਕਿ ਇੰਨਾ ਕੀ ਸਾਰਾ ਰਹੇਗਾ ਸਾਰਾ ਹਫਤਾ ਹੀ ਸੈਟਰਡੇ ਨੂੰ ਜਾ ਕੇ ਜਿਹੜਾ ਉਹ 18 ਡਿਗਰੀ ਟੈਂਪਰੇਚਰ ਹੋਏਗਾ ਸੈਟਰਡੇ ਨੂੰ ਵੈਸੇ ਵੀ ਵਧੀਆ ਵੈਦਰ ਚਾਹੀਦਾ ਹੁੰਦਾ ਕਿ ਜੇ ਤੁਸੀਂ ਕਿਤੇ ਕੌਂਸਰਟ 'ਤੇ ਜਾਣਾ ਆ ਜਾਂ ਘਰ ਦੇ ਕੰਮ ਕਰਨੇ ਨੇ ਅਤੇ ਇਹਦੇ ਨਾਲ ਨਾਲ ਮੈਨੂੰ ਕੌਂਸਰਟ ਤੋਂ ਚੇਤਾ ਆਇਆ ਕਿ ਤੀਆਂ ਵੈਸਤੀਆਂ ਜਿਹੜੀਆਂ ਕਿ 20 ਜੂਨ ਨੂੰ ਹੋਣ ਜਾ ਰਹੀਆਂ ਟਿਕਟਸ ਜਿਹੜੀਆਂ ਉਹ premierticketing.com ਤੋਂ ਤੁਸੀਂ ਬਾਏ ਕਰ ਸਕਦੇ ਹੋ ਹੁਣ ਲਾਈਨਸ ਜਿਹੜੀਆਂ ਓਪਨ ਨੇ ਅਤੇ ਇਹ ਸਿਰਫ ਇੱਕ ਇਵੈਂਟ ਜਾਂ ਮੇਲਾ ਨਹੀਂ ਇਹ ਇੱਕ ਬ੍ਰੈਂਡਿੰਗ ਆ ਨੈਟਵਰਕਿੰਗ ਆ ਤੁਸੀਂ ਆਓ ਉੱਥੇ ਆ ਕੇ ਰਲ ਮਿਲ ਕੇ ਨਾਲੇ ਤੀਆਂ ਮਨਾਓ ਅਤੇ ਨਾਲੇ ਤੁਸੀਂ ਆਪਣੇ ਵਰਗੀਆਂ ਹੋਰ ਭੈਣਾਂ ਜਿਹੜੀਆਂ ਬਿਜ਼ਨਸਿਸ ਦੇ ਵਿੱਚ ਨੇ ਕੰਮ ਕਾਰ ਜਿਹੜੇ ਹੋਰ ਕਰ ਰਹੀਆਂ ਨੇ ਉਹਨਾਂ ਦੇ ਨਾਲ ਆਪਣੀ ਸਾਂਝ ਬਣਾਓ ਹਾਂਜੀ ਅਤੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜ਼ਰੂਰ ਤੁਸੀਂ ਸਾਡੇ ਨਾਲ ਸਾਂਝ ਪਾਇਆ ਕਰੋ ਔਰ ਸਾਂਝ ਪਾਉਣ ਵਾਸਤੇ ਸਾਂਝੀ ਆਵਾਜ਼ ਰੇਡੀਓ ਮੈਲਬਰਨ ਰੇਡੀਓ ਫੇਸਬੁੱਕ ਪੇਜ ਆ ਅਤੇ ਉਹਦੇ ਉੱਤੇ ਜਾ ਕੇ ਤੁਸੀਂ ਦੱਸ ਸਕਦੇ ਹੋ ਕਿ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਜਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਕਿਸ ਤਰ੍ਹਾਂ ਦੀ ਬਿਹਤਰੀ ਚਾਹੁੰਦੇ ਹੋ ਅਤੇ ਅਸੀਂ ਜ਼ਰੂਰ ਉਹਦੇ ਉੱਤੇ ਕੰਮ ਕਰਾਂਗੇ ਅਤੇ ਜਾਂ ਫਿਰ ਤੁਸੀਂ ਸ਼ਮਾ ਪੰਗੂ ਨੂੰ ਫੇਸਬੁੱਕ 'ਤੇ ਫੋਲੋ ਕਰਕੇ ਉੱਥੇ ਵੀ ਮੈਸੇਜ ਦੇ ਸਕਦੇ ਹੋ ਵੀਕਐਂਡ 'ਤੇ ਤੁਹਾਡੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਰਹੇ ਕਿ ਤੁਸੀਂ ਕੀ ਕੀਤਾ ਸਤਿੰਦਰ ਸਰਤਾਜ ਦੇ 2 ਸ਼ੋਅ ਸੀਗੇ ਕਾਫੀ ਕਾਮਯਾਬ ਰਹੇ ਸੈਟਰਡੇ ਸੰਡੇ 2 ਦਿਨ ਬੜੀ ਵੱਡੀ ਮੈਨੂੰ ਲੱਗਦਾ ਕਿ ਇੱਕ ਹਿਸਟਰੀ ਹੀ ਉਹਨਾਂ ਨੇ ਕਾਇਮ ਕੀਤੀ ਆ ਕਿ ਬੈਕ ਟੂ ਬੈਕ ਸ਼ੋਅ ਸੀਗੇ ਅਤੇ ਦੋਨੇ ਦਿਨ ਹੀ ਹਾਊਸਫੁੱਲ ਰਿਹਾ ਔਰ ਬੜਾ ਵਧੀਆ ਮੈਲਬਰਨ ਵਾਲਿਆਂ ਨੂੰ ਜਿਹੜਾ ਅੱਛਾ ਐਂਟਰਟੇਨਮੈਂਟ ਔਰ ਇੱਕ ਜਿਹੜੀ ਮੈਲਬਰਨ ਦੇ ਵਿੱਚ ਕਹਿੰਦੇ ਆ ਕਿ ਇੱਕ ਹਿਸਟਰੀ ਲਿਖੀ ਗਈ ਆ ਉਹ ਵੀ ਸਿਹਰਾ ਜਾਂਦਾ ਤੁਹਾਨੂੰ ਸਾਰਿਆਂ ਨੂੰ ਅਤੇ ਇਸੇ ਤਰ੍ਹਾਂ ਜਿਹੜੇ ਵੀ ਕਲਾਕਾਰ ਆਉਂਦੇ ਨੇ ਜਿੱਥੇ ਉਹਨਾਂ ਨੂੰ ਪਿਆਰ ਦਿੰਦੇ ਹੋ ਉੱਥੇ ਜਿਹੜੇ ਲੋਕਲ ਇਵੈਂਟਸ ਹੁੰਦੇ ਆ ਉੱਥੇ ਵੀ ਜਾ ਕੇ ਜ਼ਰੂਰ ਉਹਨਾਂ ਇਵੈਂਟਸ ਦੀ ਵੀ ਰੌਣਕ ਜ਼ਰੂਰ ਵਧਾਇਆ ਕਰੋ ਅਤੇ ਹੋਰ ਤੈਨੂੰ ਤੁਸੀਂ ਵੀਕਐਂਡ 'ਤੇ ਕੀ ਕੀਤਾ
1: ਮੇਰਾ ਵੀਕਐਂਡ ਬੇਸਿਕਲੀ ਬਿਜ਼ੀ ਹੁੰਦਾ ਮੈਂ ਮੇਰੀ ਜੋਬ ਹੁੰਦੀ ਆ ਅਤੇ 1-2 ਚੀਜ਼ਾਂ ਹੋਰ ਹੁੰਦੀਆਂ ਨੇ ਲਾਈਨ ਅਪ ਐਵਰੀ ਵੀਕਐਂਡ ਕੰਟੀਨਿਊਸਲੀ ਇਹੀ ਚੱਲ ਰਿਹਾ ਆ
0: ਅਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਨੇ ਵੀਕਐਂਡ ਜਿਹੜਾ ਉਹ ਵਧੀਆ ਵਧੀਆ ਬਿਤਾਇਆ ਹੋਵੇ ਅਤੇ ਅੱਜ ਸੋਮਵਾਰ ਫਿਰ ਨਵੀਂ ਸ਼ੁਰੂਆਤ ਨਵੇਂ ਹਫਤੇ ਦੀ ਅਤੇ ਇਸੇ ਤਰ੍ਹਾਂ ਸਾਡੇ ਨਾਲ ਤੁਸੀਂ ਸਾਂਝ ਬਣਾਈ ਰੱਖਿਆ ਕਰੋ ਔਰ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਫਿਰ ਸਾਂਝ ਪਾਵਾਂਗੇ ਪਿਛਲੇ ਹਫਤੇ ਪ੍ਰੋਗਰਾਮ ਕਿਸੇ ਕਾਰਨ ਕਰਕੇ ਨਹੀਂ ਕਰ ਸਕੇ ਅਤੇ ਉਹਦੀ ਮਾਫ਼ੀ ਮੰਗ ਲੈਂਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਥਰਸਡੇ ਨੂੰ ਫਿਰ ਤੁਹਾਡੇ ਵਾਸਤੇ ਸ਼ੋਅ ਜ਼ਰੂਰ ਲੈ ਕੇ ਆਵਾਂਗੇ ਹੋਰ ਤੁਸੀਂ ਕੁਛ ਤੈਨੂੰ ਸਾਂਝਾ ਕਰਨਾ ਚਾਹੁੰਦੇ
1: ਜਿੱਦਾਂ ਤੁਸੀਂ ਮੈਮ ਸਾਂਝਾ ਕੀਤਾ ਹੈ ਕਿ ਤੁਸੀਂ ਸਾਨੂੰ ਆਪਣੇ ਸੁਝਾਅ ਆਪਣੇ ਸੁਨੇਹੇ ਆਪਣੇ ਮੈਸੇਜਿਸ ਜਾਂ ਤੁਸੀਂ ਪ੍ਰੋਗਰਾਮ 'ਚ ਕੀ ਚੇਂਜ ਚਾਹੁੰਦੇ ਹੋ ਜਾਂ ਤੁਹਾਡਾ ਆਪਣਾ ਫੀਡਬੈਕ ਸਾਨੂੰ ਜ਼ਰੂਰ ਭੇਜਿਆ ਕਰੋ ਸਾਨੂੰ ਤੁਹਾਡੇ ਸੁਨੇਹਿਆਂ ਦੀ ਉਡੀਕ ਹੁੰਦੀ ਹੈ ਅਤੇ ਅਸੀਂ ਬਹੁਤ ਚਾਅ ਨਾਲ ਪੜ੍ਹਦੇ ਵੀ ਹਾਂ ਜੋ ਸਾਨੂੰ ਭੇਜਦੇ ਨੇ ਅਤੇ ਅਸੀਂ ਆਪਣੇ ਵੱਲੋਂ ਪੂਰਾ ਟਰਾਈ ਕਰਦੇ ਹਾਂ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਤੁਹਾਡੇ ਲਈ ਕਿਉਂਕਿ ਅਸੀਂ ਇੱਕ ਕਮਿਊਨਿਟੀ ਦੇ ਪ੍ਰੋਗਰਾਮ ਨੂੰ ਰੀਪ੍ਰਜੈਂਟ ਕਰਦੇ ਹਾਂ ਤਾਂ ਅਸੀਂ ਆਪਣੀ ਕਮਿਊਨਿਟੀ ਦੇ ਪ੍ਰੋਗਰਾਮ ਨੂੰ ਜਾਂ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕਰ ਸਕੀਏ ਤਾਂ ਕਿ ਉਹ ਆਪ ਸਾਡੀ ਕਮਿਊਨਿਟੀ ਦੇ ਹਰ ਇੱਕ ਸ਼ਖਸ ਕੋਲ ਪਹੁੰਚ ਸਕੇ
0: ਬਿਲਕੁਲ ਅਤੇ ਆਉਂਦੇ ਦਿਨਾਂ ਵਿੱਚ ਹੋਰ ਜਿਹੜੇ ਇਵੈਂਟਸ ਆ ਰਹੇ ਨੇ ਵੀਕਐਂਡ 'ਤੇ ਥਰਸਡੇ ਨੂੰ ਤੁਹਾਡੇ ਨਾਲ ਉਹਨਾਂ ਬਾਰੇ ਵੀ ਸਾਂਝ ਪਾਵਾਂਗੇ ਅਤੇ ਜੇ ਤੁਹਾਡਾ ਕੋਈ ਇਵੈਂਟ ਆ ਰਿਹਾ ਹੈ ਅਤੇ ਤੁਸੀਂ ਸਾਡੇ ਨਾਲ ਸਾਂਝ ਬਣਾਉਣੀ ਹੋਵੇ ਜਾਂ ਕਿਸੇ ਵੀ ਟੋਪਿਕ ਦੇ ਉੱਪਰ ਤੁਸੀਂ ਗੱਲ ਕਰਨੀ ਚਾਹੁੰਦੇ ਹੋਵੋ ਅਤੇ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਮੈਂ ਨੰਬਰ ਵੈਸੇ ਤਾਂ ਮੇਰਾ ਫੇਸਬੁੱਕ ਪੇਜ ਦੇ ਉੱਪਰ ਹੁੰਦਾ ਹੀ ਆ ਬਟ ਫਿਰ ਵੀ ਮੈਂ ਤੁਹਾਨੂੰ ਆਪਣਾ ਨੰਬਰ ਵੀ ਦੇ ਦਿੰਦੀ ਹਾਂ 0434-2339-71 ਕਿ ਕਿਸੇ ਵੀ ਤੁਸੀਂ ਜੇ ਸੋਚਦੇ ਹੋ ਕਿ ਗੱਲਬਾਤ ਕਰਨੀ ਚਾਹੁੰਦੇ ਹੋ ਕਿ ਮੈਨੂੰ ਵਟਸਐਪ ਦੇ ਉੱਪਰ ਮੈਸੇਜ ਆਇਆ ਸੀਗਾ ਅਤੇ ਬਟ ਉਹਨਾਂ ਨੇ ਮੁੜ ਕੇ ਨਹੀਂ ਮੈਨੂੰ ਕੋਂਟੈਕਟ ਕੀਤਾ ਅਤੇ ਮੈਂ ਦੁਬਾਰਾ ਉਹਨਾਂ ਨੂੰ ਜ਼ਰੂਰ ਕੋਂਟੈਕਟ ਕਰਾਂਗੀ ਅਤੇ ਉਹ ਗੱਲ ਕਰਨਾ ਚਾਹੁੰਦੇ ਸੀਗੇ ਕਿ ਫੇਸਬੁੱਕ ਦੇ ਉੱਪਰ ਜਿਹੜੀਆਂ ਬਿਨਾਂ ਮਤਲਬ ਤੋਂ ਵੀਡੀਓਜ਼ ਲੋਕ ਸਿਰਫ ਪਾਪੂਲਰ ਹੋਣ ਬਾਰੇ ਵਾਇਰਲ ਕਰਦੇ ਨੇ ਜਾਂ ਮਤਲਬ ਕਿ ਪੋਸਟ ਕਰਦੇ ਨੇ ਅਤੇ ਉਹਦੇ ਬਾਰੇ ਉਹ ਗੱਲਬਾਤ ਕਰਨਾ ਚਾਹੁੰਦੇ ਸੀ ਸੋ ਇਸ ਤਰ੍ਹਾਂ ਦਾ ਕੋਈ ਵੀ ਟੋਪਿਕ ਹੋਵੇ ਤੁਸੀਂ ਗੱਲ ਕਰਨੀ ਚਾਹੁੰਦੇ ਹੋਵੋ ਤਾਂ ਜ਼ਰੂਰ ਸਾਡੇ ਨਾਲ ਸਾਂਝ ਬਣਾਇਓ ਅਤੇ ਸੁਣਦੇ ਹਾਂ ਪ੍ਰੋਗਰਾਮ ਦੇ ਦੋ ਲਾਸਟ ਸੌਂਗ ਅਤੇ ਫਿਰ ਆ ਕੇ ਤੁਹਾਡੇ ਕੋਲੋਂ ਲਵਾਂਗੇ ਇਜਾਜ਼ਤ। ਸੁਣਦੇ ਰਹੋ ਸਾਂਝੀਵਾਸ ਰੇਡੀਓ, ਆਵਾਜ਼ ਦਿਲਾਂ ਦੀ।

0: ਤੁਸੀਂ ਜੁੜੇ ਹੋਏ ਸੀ 2 ਘੰਟਿਆਂ ਤੋਂ ਸਾਡੇ ਨਾਲ ਸਾਂਝੇ ਆਵਾਜ਼ ਰੇਡੀਓ ਦੇ ਪ੍ਰੋਗਰਾਮ ਉੱਤੇ ਸ਼ਮਾ ਭੰਗੂ ਅਤੇ ਤਨੂੰ ਦੇ ਨਾਲ, ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਗੱਲਾਂ ਬਾਤਾਂ ਕਰਦਿਆਂ ਕੁਝ ਸਾਡੇ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ ਤਾਂ ਤੁਸੀਂ ਸਾਨੂੰ ਮਾਫ਼ ਕਰ ਸਕਦੇ ਹੋ ਅਤੇ ਆਪਣੇ ਵੰਨਿਓ ਸੁਝਾਅ ਭੇਜ ਸਕਦੇ ਹੋ ਸਾਨੂੰ ਕਿ ਵੀ ਜੇ ਤੁਸੀਂ ਕੁਛ ਆਪਦੇ ਵੰਨਿਓ ਐਡ ਔਨ ਕਰਨਾ ਚਾਹੁੰਦੇ ਹੋ ਸਾਡੇ ਪ੍ਰੋਗਰਾਮ ਵਿੱਚ ਚੀਜ਼ਾਂ ਨੂੰ। ਅਤੇ ਇਸ ਉਮੀਦ ਨਾਲ ਅਸੀਂ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਕਿ ਅਗਲੇ ਸੋਮਵਾਰ ਸਵੇਰੇ 10 ਵਜੇ ਫਿਰ ਤੁਹਾਨੂੰ ਮਿਲਾਂਗੇ। ਤਦ ਤੱਕ ਲਈ ਸੁਣਦੇ ਰਹੋ ਸਾਂਝੇ ਵਾਜ ਰੇਡੀਓ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਮੈਲਬਰਨ, ਹੱਸਦੇ ਵੱਸਦੇ ਅਤੇ ਖੁਸ਼ ਰਹੋ।
1: ਹਾਂਜੀ, ਅਤੇ ਮੈਂ ਤੁਹਾਨੂੰ ਫਿਰ ਮਿਲਾਂਗੀ ਵੀਰਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ, ਅਤੇ ਉਦੋਂ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਜ਼ਰੂਰ ਪਾਉਣਾ ਅਤੇ ਸੁਣਦੇ ਰਹੋ ਸਾਂਝੀ ਵਾਜ ਰੇਡੀਓ, ਆਵਾਜ਼ ਦਿਲਾਂ ਦੀ।